0: ਮਹਾਂ ਕੇ ਬੋਲਣ ਬੋਲੀਏ ਸੁਣ ਧਰੇ ਪਿਆਰ।
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿੱਚ,
0: ਹਰਮੀ ਆਵੈ ਕਪੜਾ ਨਦਰੀ ਮੋਖ ਦੁਆਰ।
1: ਨਾਨਕ ਏਵੈ ਜਾਣੀਐ ਸਭ ਆਪੇ ਸੱਚਾ,
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।
2: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁ ਕਰ ਲੈ ਜਾਏ।
2: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ,
0: ਹੋਰੀ ਸਰ ਗੁਰ ਗੁਰ ਖਬਰ ਮਾ ਗੁਰ ਪਾਰਵਤੀ ਮਾਈ।
2: ਜੇ ਉਹ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ।
0: ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ।
2: ਗੁਰਾਇਕ
0: ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ।
2: ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ,
0: ਨਵਾਂ ਖੰਡਾਵੇ ਜਾਣੀ ਨਾਲ ਚੱਲੇ ਸਭ ਕੋਈ।
2: ਚੰਗਾ ਨਾ ਉਰਖਾਇ ਕੇ ਜਸ ਕੀਰਤ ਜਗਲੇ,
0: ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕੀ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ,
2: ਦੇਹਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਏ ਕਰੇ।
0: ਸੁਣੈ ਸਹਿਤ ਪੀਰ ਸੁਰਨਾ, ਸੁਣੈ ਧਰ ਧਵਲੇ ਆਕਾਸ਼,
2: ਸੁਣੈ ਦੀਪ ਲੋ ਪਾਤਾਲ, ਸੁਣੈ ਪੋਏ ਨਾ ਸਕੈ ਕਾਲ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
2: ਸੁਣੈ ਈਸ਼ਰ ਵਰਮਾ ਇੰਦ, ਸੁਣੈ ਮੁਖ ਸਲਾਹਣ ਮੰਦ,
0: ਸੁਣੈ ਜੋਗ ਜੁਗ ਤਨ ਭੇ, ਸੁਣੈ ਸ਼ਾਸ ਸਿਮਰਤ ਵੇਦ।
2: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
0: ਸਤ ਸੁਣ ਦੋ ਗਿਆਨ, ਸੁਣੈ ਅੜਸਠ ਕਾ ਇਸ਼ਨਾਨ,
2: ਸੁਣੈ ਪੜ ਪੜ ਪਾਵੇ ਮਾਨ, ਸੁਣੈ ਲਾਗੇ ਸਹਿਜ ਧਿਆਨ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
2: ਸੁਣੈ ਗੁਣਾ ਕੇ ਗਾ, ਸੁਣੈ ਸੇਖ ਵੀਰ ਪਾਤਸ਼ਾਹ,
0: ਸੁਣੈ ਆਪਦੇ ਪਾਵੇ ਰਾਉ, ਸੁਣੈ ਆਥੁ ਵਸ ਗਾਹੋ।
2: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
0: ਮਨ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹਿ ਪੁੱਛੈ ਪਛਤਾਏ।
2: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵੀ
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
2: ਮੰਨੇ ਸੁਰਤ ਹੋਵੇ ਮਨ ਬੁੱਧ, ਮਨੈ ਸਗਲ ਭਵਨ ਕੀ ਸੁਧ,
0: ਮੰਨੈ ਮੋਚੋਟਾ ਨਾ ਖਾਏ, ਮਨ ਜਮ ਕੈ ਸਾਥ ਨਾ ਜਾਏ।
2: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ,
0: ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਥ ਸੋ ਪ੍ਰਗਟ ਜਾਏ।
2: ਮੰਨੈ ਮਗ ਨਾ ਚੱਲੈ ਪੰਥ, ਮਨੈ ਧਰਮ ਸੇਤੀ ਸਨ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ,
2: ਮੰਨੈ ਪਾਵੇ ਮੋਖ ਦਵਾਰ, ਮਨੈ ਪਰਵਾਰੇ ਸਰਦਾਰ।
0: ਮੰਨੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ।
2: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ,
0: ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ,
2: ਪੰਚੇ ਸੋਹੇ ਦਰਾ ਜਾਨ, ਪੰਚਾਂ ਕਾ ਗੁਰ ਏਕ ਧਿਆਨ।
0: ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ।
2: ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ।
0: ਜੇ ਕੋ ਬੁਝੈ ਹੋਵੈ ਸਚਿਆ, ਧਵਲੈ ਉਪਰ ਕੀਤਾ ਭਾਰ,
2: ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਭਾਰ ਤਲੇ ਕਵਣ ਜੋਰ।
0: ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ,
2: ਜਿਉ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ।
0: ਕੀਤਾ ਤਾਣ ਸਵਾਲਿਓ ਰੂਹ, ਕੀਤੀ ਦਾ ਜਾਣੇ ਕੌਣ ਕੂਤ,
2: ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ।
0: ਕੁਦਰਤ ਕਵਣ ਕਹਾ ਵਿਚਾਰ, ਵਾਰਨ ਜਾਵਾ ਇੱਕ ਵਾਰ,
2: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਸੰਖ ਜਾਪ ਸੰਖ ਭਾਉ, ਸੰਖ ਪੂਜਾ ਸੰਖ ਤਪਤਾਓ,
2: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ।
0: ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾ ਤਾਰ,
2: ਅਸੰਖ ਸੂਰ ਮੋਹ ਪਕਸਾਰ, ਅਸੰਖ ਮੋਹ ਲਿਵਲਾਏ ਤਾਰ।
0: ਕੁਦਰਤ ਕਵਣ ਕਹਾ ਵਿਚਾਰ, ਵਾਰਨ ਜਾਵਾ ਇੱਕ ਵਾਰ,
2: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ,
2: ਅਸੰਖ ਅਮਰ ਕਰ ਜਾਏ ਚੋਰ, ਅਸੰਖ ਗਲਵੜ ਹੱਤਿਆ ਕਮਾਏ।
0: ਸੰਖ ਪਾਪੀ ਪਾਪ ਕਰ ਜਾਏ, ਸੰਖ ਕੂੜੇ ਆਰ ਕੂੜੇ ਫਿਰਾਏ,
2: ਅਸੰਖ ਮਲੇਸ਼ ਮਲ ਪਖਾਏ, ਅਸੰਖ ਨਿੰਦਕ ਸਿਰ ਕਰੇ ਪਾਰ।
0: ਨਾਨਕ ਨੀਚ ਕਹਿ ਵਿਚਾਰ, ਵਾਰਨ ਜਾਵਾ ਇੱਕ ਵਾਰ,
2: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ,
2: ਅਸੰਖ ਕਹੇ

0: ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।
1: ਮੰਗੈ ਜੋ ਦੋ ਪਾਰ, ਕੀਤੇ ਅਗਣਤ ਨਹੀਂ ਵਿਚਾਰ।
0: ਖਪ ਟੁੱਟੇ ਬੇਕਾਰ, ਕੀਤੇ ਲੈ ਲੈ ਮੁਕਰ ਪਾਹੇ।

0: ਸਾਹਾਂ ਪਤ ਸਾਹਿਬ ਨਾਨਕ ਰਹਿਣ
1: ਰਜਾਈ ਸੰਦੋਖ ਸ਼ਰਮ ਪਤ ਝੋਲੀ ਧਿਆਨ ਕਰੈ ਵਿਭੂਤ
0: ਹਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ
1: ਆਂਦਾ ਭੰਡਾਰਨ ਘਟ ਘਟ ਵਾਜੈ ਨਾਦ
0: ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੱਧ ਅਵਰਾ ਸਾਧ
1: ਜੋਗ ਜੋਗ ਤੋਂ ਏਕਾਰ ਤਲਾਵੈ ਲੇਖੇ ਆਵੈ ਭਾਗ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ
1: ਮਾਈ ਜੁਗਤ ਵਿਆਈ ਤਿੰਨ ਝੇਲੀ ਪ੍ਰਵਾਨ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
1: ਭਾਵਤ ਵੈ ਚਲਾਵੈ ਜਬ ਹੋਵੈ ਫੁਰਮਾਨ
0: ਵੇਖੇ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਨ
1: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ
0: ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
1: ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ
1: ਦੂਜੀ ਬੋ ਲੱਖੋ ਵੈ ਲੱਖ ਵੀਸ
0: ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ
1: ਏਤਰਾ ਪਤ ਪਵੜੀਆਂ ਚੜੀਐ ਹੋਏ ਅਕੀਸ
0: ਸੁਣ ਗੱਲਾਂ ਆਕਾਸ਼ ਦੀ ਕੀਟਾ ਆਈ ਰੀਸ
1: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ
0: ਆਖਣ ਜੋਰ ਚਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ
1: ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਸਾਥ ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨੀਚ ਨਾ ਕੋਏ
0: ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਤਾਲ
1: ਤਿਸਵੇ ਧਰਤੀ ਥਾਪ ਰੱਖੀ ਧਰਮ ਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਸੋਨ ਪੰਚ ਪਰਵਾਹ ਨਦਰੀ ਕਰਮ ਪਵੈ ਨਿਸਾਨ
0: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ
1: ਵਰ ਮੇ ਕਾੜਤ ਘੜੀਆਂ ਰੂਪ ਰੰਗ ਕੇ ਵੇਸ
0: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
1: ਚਾਂਸੂਰ ਕੇਤੇ ਕੇਤੇ ਮੰਡਲ ਦੇਸ
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ
0: ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤੇ
1: ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਨੋਦ ਕੋਡ ਅਨੰਦ ਸ਼ਰਮ
1: ਖੰਡ ਕੀ ਬਾਣੀ ਰੂਤ ਥਾ ਘਾੜਤ ਘੜੀਏ ਬਹੁਤ ਅਨੂਪ
0: ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
1: ਸੁਰਤ ਮਾਤਮਨ ਬੁੱਧ ਥਾ ਘੜੀਏ ਸੁਰਾਂ ਸਦਾ

0: ਜਿੱਧਰ ਤਿੱਧਰ ਦਿਸਾ ਵਿਸਿਆ ਹੋਏ ਫੈਲਿਓ ਨਿਰਾਗ,
1: ਨਿਰਪੇਖ ਧਾਮ ਨ ਜਾਏ,
0: ਸਰਬ ਮਾਨ ਸਰਬਤਰ ਮਾਨ ਸਦੈਵ ਮਾਨ
1: ਤਾਏ, ਮੂਰਤ ਨੇ ਦਰਸ਼ਨ ਕੀਨ ਰੂਪ ਅਨੇਕ,
0: ਖੇਲ ਖੇਲਾ ਖੇਲ ਖੇਲਨ ਅੰਤ ਕੋ ਫਿਰ ਏਕ,
1: ਜਾਨੀ ਜੀ ਬੇਦ ਔਰ ਕਤੇਬ,
0: ਰੂਪ ਰੰਗ ਨਾ ਜਾਤ ਪਾਸੋ ਜਾਣੀਐ ਕੈ ਜੀਵ,
1: ਆਤਮਾ ਜਾਤ ਜਾਕਰ ਜਨਮ ਮਰਨ ਬਿਹੀਨ,
0: ਚੱਕਰ ਬੱਕਰ ਫਿਰੇ ਚਤਰ ਚੱਕ ਮਾਨੀਏ ਪਰ ਦੀਨ,
1: ਚੌਦਾਂ ਕੇ ਵਖੈ ਜਗ ਜਾਪੀ ਜਿਹ ਜਾਪ,
0: ਆਦ ਦੇਵਨ ਨਾਦ ਮੂਰਤ ਹਾਪਿਓ ਸਵੈ ਜੈ ਥਾਪ,
1: ਪੁਨੀਤ ਮੂਰਤ ਪੂਰਨ ਪੁਰਖ ਅਪਾਰ,
0: ਸਰਬ ਵਿਸਿਓ ਰਚਿਓ ਸੁਜੰਭਵ ਗਣਨ ਭੰਜਨ ਹਾਰ,
1: ਕਾਲਹੀਨ ਕਲਾ ਸੰਜੋਗਿਤ ਕਾਲ ਪੁਰਖ ਦੇਸ,
0: ਧਰਮ ਧਾਮ ਸੋ ਪਰਮ ਰਹਿਤ ਪੂਤ ਲਖ ਭੇਸ,
1: ਅੰਗ ਰਾਗ ਨਾਂਗ ਜਾਕੇ ਜਾਤ ਪਤਨ ਨਾਮ,
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਧਾਮ,
1: ਆਪ ਰੂਪ ਅਮੀਕਾਨ ਉਸ ਦੇਖ ਪੁਰਖ ਅਵਧੂਤ,
0: ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ,
1: ਭੰਗਨਾਤਮਿਕ ਪੁਰਖ ਅਪਾਰ,
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ,
1: ਸਰਬੰਤਾ ਸਰਬ ਤੇ ਅਨਭੇਖ,
0: ਸਰਬ ਸ਼ਾਸਤਰ ਨਾ ਜਾਣੀਐ ਜੈ ਰੂਪ ਰੰਗ ਰੇਖ,
1: ਪਰਮੇ ਪ੍ਰਾਣ ਜਾਕੇ ਨੇਤ ਭਖਤ ਨਿਤ,
0: ਹੋਰ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੀਏ ਬਹੁ ਚਿਤ, ਮਦ ਪਾਠ ਸੰਤ ਵੈ ਪ੍ਰਸਾਦ,
1: ਦਮ ਦਰ ਮਹਿਮਾ ਪਾਰ ਆਸਨ ਭੰਗ ਉਪਮਾ ਨੰਗ,
0: ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ, ਆ ਜਾਨ ਬਾਹੋ ਸ਼ਾਹਾਨ,
1: ਰਾਜਾ ਰਾਜ ਪਾਨ ਆਣ ਪਾਨ ਦੇ ਬਾਂਦ ਉਪਮਾ ਮਹਾਨ,
0: ਇੰਦਰਾਨ ਇੰਦਰ ਬਾਲਾਨ ਬਾਲ ਰੰਕਾਰ ਰੰਗ ਕਾਲਾਨ,
1: ਕਾਲ ਅੰਗਾ ਵਾ ਭੰਗਤ ਮਿਤ ਬਾਰ ਗੁਣ ਗਨ ਉਦਾਰ,
0: ਗੁਣ ਗਨ ਪ੍ਰਣਾਮ ਨਿਰਭੈਨ ਕਾਮ, ਹੱਤ ਡੁੱਟ ਪ੍ਰਚੰਡ ਮਿਤ ਗਤ
1: ਅਲਿਸ ਕਰਮ ਦ੍ਰਿਸ਼ਯ ਧਰਮ ਸਰਬਾ ਪ੍ਰਣਾਂਡਨ ਵੱਡ,
0: ਚਾਚਰੀ ਸ਼ੰਤ ਵੈ ਪ੍ਰਸਾਦ,
1: ਗੁਗੰਦੇ ਮੁਕੰਦੇ ਉਦਾਰੇ ਅਪਾਰੇ,
0: ਹਰੀਅਮ ਕਰੀਅਮ ਨੇ ਨਾਮੇ ਅਕਾਮੇ ਪਚੰਗ ਪ੍ਰਿਆਤ ਛੰਦ,
1: ਚਤ ਚੱਕਰ ਕਰਤਾ ਚਤ ਚੱਕਰ ਹਰਤਾ, ਚਤ ਚੱਕਰ ਦਾਨੀ ਚਤ ਚੱਕਰ ਜਾਨੀ,
0: ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ, ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ,
1: ਚਤ ਚੱਕਰ ਪਾਸੇ ਚਤ ਚੱਕਰ ਵਾਸੇ, ਚਤ ਚੱਕਰ ਮਾਨੇ ਚਤ

0: ਭਗਵਤੀ ਸ਼ੰਤ ਵੈ ਪ੍ਰਸਾਦ ਕਥਤੇ।
1: ਕਿਆ ਸ਼ਿਸ਼ ਦਿਸਾ ਕਿਆ ਭਿਜ ਭੇਸਾ ਕਿਆ ਗਨ ਕਰਮ ਕਿਆ ਭੰਜ ਭਰਮ
0: ਕਿਆ ਭਿਜ ਲੋਕੇ ਕਿਆ ਦਿਤ ਸੋਕੇ ਕਿਆ ਅਵਧੂਤ ਵਰਨੇ ਕੈ ਭੈ ਭੂਤ ਕਰਨੇ
1: ਰਾਜੰ ਪ੍ਰਭਾਂ ਕੇ ਧਰਮੰ ਤੋ ਜਾਇ ਕਿਆ ਸੁਖ ਵਰਨਕ ਸਰਵਾ ਭਰਨੈ
0: ਕੇ ਜਗਤੰ ਕਿਰਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨੁਪਵਨ
1: ਯਾਦ ਦੇਵੰ ਕਿਆ ਭਵੇਵੰ ਚਿਤੰ ਬਿਹਿਨੈ ਕੇ ਕਾ ਦੀਨੈ
0: ਕੇ ਰੋਜ਼ੀ ਰਜ਼ਾਇ ਕੇ ਰਹੀ ਮੇ ਰਿਹਾਇ ਕੇ ਕੀ ਪਾਕ ਵੈਵ ਹੈ ਕੇ ਗੈਵਲ ਹੈ
1: ਕਿਆ ਬੁਲ ਬਨਾ ਕੇ ਸ਼ਾਨ ਸ਼ਾਇ ਕਾਰਨ ਕੁਨੰਦੇ ਗੁਰੂ ਜੀ ਦਹੰਦਾ ਹੈ
0: ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਵੰ ਕਲੀ ਹੈ ਕੇ ਸਰਵੰ ਦਲੀ ਹੈ
1: ਸਰਵਤਰ ਮਾਨੈ ਕੇ ਸਰਵਤਰ ਦਾਨ ਹੈ ਕੇ ਸਰਵਤਰ ਗਾਉਣ ਹੈ ਕੇ ਸਰਵਤਰ ਭਾਉਣਾ ਹੈ
0: ਕੇ ਸਰਵਤਰ ਦੇਸ ਹੈ ਕੇ ਸਰਵਤਰ ਪੇਸ ਹੈ ਕੇ ਸਰਵਤਰ ਰਾਜੇ ਕੇ ਸਰਵਤਰ
1: ਸਰਵਤਰ ਦੀਨ ਕੇ ਸਰਵਤਰ ਲੀਨ ਕੇ ਸਰਵਤਰ ਜਾਓ ਕੇ ਸਰਵਤਰ ਪਾਹੂ
0: ਕੇ ਸਰਵਤਰ ਦੇਸ ਹੈ ਕੇ ਸਰਵਤਰ ਪੇਸ ਹੈ ਕੇ ਸਰਵਤਰ ਕਾਲ ਹੈ ਕੇ ਸਰਵਤਰ ਪਾਲੇ
1: ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੀਖੀ ਕੇ ਸਰਵਤਰ ਭੀਖੀ
0: ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੋਗੇ
1: ਸਰਵਤਰ ਤਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਭੀਸਾ
0: ਕੇ ਸਰਵਤਰ ਮਾਨੀਏ ਸਦੈਵ ਪਰਦਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ
1: ਸਰਵਤਰ ਭਾਨ ਕੇ ਸਰਵਤਰ ਮਾਨ ਕੇ ਸਰਵਤਰ ਇੰਦ੍ਰ ਕੇ ਸਰਵਤਰ ਚੰਦ੍ਰ
0: ਸਰਵੰ ਕਲੀਮੇ ਕੇ ਪਰਮੰ ਫਹੀਮੇ ਕੇ ਆਕਲ ਹਲਾਮੇ ਕੇ ਸਾਹਿਬ ਕਲਾਮੇ
1: ਵਜੋਂ ਤੁਮਾ ਮਲ ਰੁਜੋ ਮੇ ਸੋ ਸਲਾਮੈ ਸਲਿਖ ਤੁਮ ਦਾਮੈ
0: ਗਨੀਮਲ ਸ਼ਖਸਤੇ ਗਰੀਬਲ ਪਰਸਤੇ ਬਲੰਦਲ ਮਕਾਨੇ ਜਮੀਨਲ ਜੁਮਾਨੇ ਸਮਝੋ
1: ਤੁਮਾ ਮਲ ਰੁਜੋ ਨਦਾਨਾ ਰਿਫਲ ਜੀ ਮਰ ਜਾਏ ਕਿ ਯਕੀਨ ਹੈ
0: ਅਨੇਕਲ ਤਰੰਗ ਹੈ ਅਪੇਦ ਹੈ ਅਪੰਗ ਹੈ ਅਜੀਜ਼ਲ ਨਿਵਾਸ ਹੈ ਗਨੀਮਲ ਖਰਾਜ ਹੈ ਸਰੂਪ
1: ਤ੍ਰਮੁਕਤ ਭੂਤਾਂ ਪ੍ਰਭੁਕਤ ਪ੍ਰਭਾ ਹੈ ਸੁਜਕ ਸੁਦਾ ਹੈ
0: ਸਦੈਵੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ ਸਮਸਤੋ
1: ਸਲਾਮ ਹੈ ਸਦਾ ਬਲਕਾਮ ਨਿਰਵਾਸ ਰੂਪ ਹੈ ਗਾਦ ਅਨੂਪ ਹੈ
0: ਗਾਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
1: ਦਰਬਾਦੇ ਗੰਜੀ ਅਗਾਦੇ ਸੁਭੰਗ ਸਰਭਾਗੇ ਸਰਬਾਨ ਰਾਗੇ
0: ਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕੇ ਨਰਕਨ ਪਰ ਨਾਸ ਹੈ ਪ੍ਰਿਥੀ ਅਲ ਪਰਵਾਸ ਨਿਰੁਕਤ
1: ਬ੍ਰਹਮਾ ਸਦਾ ਵੰਗ ਸਦਾ ਭੋਗ ਸਰੂਪ ਪ੍ਰਯੋਗਤ ਅਨੂਪ ਹੈ
0: ਨਿਰੁਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ

0: ਸਾਹਿਬ ਹਜ਼ੂਰਾਂ ਕੇ ਹਾਜ਼ਰ ਹਜ਼ੂਰਾਂ ਮੇਂ ਸੋ ਸਲਾਮ ਹੈ ਸਮਸਤ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਰੋਜੀ
0: ਦੰਦਾ ਕਿ ਰਾਜ ਕਰੰਦਾ ਕਰੀਮ ਅਲ ਕਮਾਲ ਹੈ ਕੁਸਨ ਅਲ ਜਮਾਲ ਹੈ
1: ਗਰੀਮ ਅਲ ਖਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸ਼ਿਕਾਨ ਹੈ ਹਰਾਸ ਅਲ ਫਿਕਨ ਹੈ
0: ਬਰਨਾਸ ਸਮਸਤ ਨਿਵਾਸ ਮੰਜਨ ਗਨੀਮ ਰਜਾਇ ਕਰੀਮ ਹੈ
1: ਸਮਸਤ ਅਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕਨ ਪਰ ਨਾਸ ਹੈ ਵਸਲ ਨਿਵਾਸ ਹੈ ਸਰਵਰਨ
0: ਵਿਸਰਵਰਨ ਤਮਾਮ ਅਲ ਤਮੀਜ ਸਮਸਤ ਅਲ ਅਜੀਜ ਹੈ
1: ਪਰਮੀਸ ਹੈ ਸਮਸਤ ਅਲ ਅਦੀਸ ਹੈ ਅਦੇਸ ਅਲ ਅਲੇਖ ਹੈ ਅਮੇਸ ਅਲ ਅਪੇਸ ਜਮਾਲ ਹੈ ਅਚਲੰਗ ਪ੍ਰਕਾਸ਼ ਹੈ ਕਿ ਮਿੰਦੋ

0: ਪਰਮ ਭੂਲੇ ਫਿਰੇ ਦੇ ਸਿੱਖ ਨਾਮ ਲਾਗ ਸਵਾਰਿਆ,
1: ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਭਾਣਾ ਪਾਵੇ,
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ।

0: ਧੰਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੈ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
1: ਏ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ
0: ਚਿਤਰਾਈ ਨਾ ਪਾਇਆ ਕਿਨੇ ਸੁਣ ਤੂੰ ਸੁਣ ਮਨ ਮੇਰਿਆ
1: ਏ ਮਾਇਆ ਮੋਣੀ ਜਿਨੇ

0: ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜਨ ਸਰ ਦੁੱਧ ਪਾਖ ਵੇਖ ਪਰਸਨ ਆਇਆ
1: ਲਭ ਲੋ ਓੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ
0: ਕਹਿ ਨਾਮ ਜਿਸਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ

0: ਜਨਾ ਜਿਨੀ ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ, ਪਵਿੱਤ ਸੰਗਤ ਸਵਾਈਆ,
1: ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ,
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
1: ਕਰਮੀ ਸਹਿਨੋ ਪੁਜੈ ਬਿਨ ਸਜ ਸਹਿਸਾ ਨਾ ਜਾਏ,
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
1: ਸਹਿਸਾ ਜੋ ਮਲੀਨ ਹੈ ਕਿ ਸੰਮ ਧੋਤਾ ਜਾਏ,
0: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ,
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ।

0: ਜੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਵਾਪਰੇ ਸੋ ਹੋਵੇ ਇੱਕ ਸੁਣ ਬੁਲਾਏ
0: ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬਚਾਏ
1: ਸਿਮਰਤ ਸਾਧ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨ ਜਾਣੀ
0: ਤੱਤੇ ਸਾਰ ਨਾ ਜਾਣੀ ਗੁਰੂ ਵਾਜੋਂ ਤੱਤੇ ਸਾਰ ਨਾ ਜਾਣੀ
1: ਇਹ ਗੁਣੇ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਣੀ
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹਿ ਨਾਨਕ ਸੋ ਤਤ ਪਾਏ ਜਿਸਨੋ ਅੰਦ ਨਹਲ ਲਾਗੈ ਜਾਗਤ ਰਹਿਣ ਵਿਆਣੀ
0: ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਏ
1: ਮਨੋ ਕਿਉਂ ਵਿਸਾਰੀਏ ਬਿਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
0: ਉਸ ਨੂੰ ਕਿਉਂ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਏ
0: ਨਾਨਕੇ ਬਿਰਦਾਤਾ ਸੋ ਕਿਉਂ ਮਨੋ

0: ਗੁਰ ਪ੍ਰਸਾਦੀ ਜਿਨਾ ਲਿਵਲਾਗੀ ਤਿਨ ਵਿਚੇ ਮਾਇਆ ਪਾਇਆ।
1: ਹਰਿ ਆਪਾ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ।
1: ਐਸਾ ਸਤਿਗੁਰ ਜਿਮ ਲੈ ਤਿਸਨੋ ਸਿਰ ਸੁੰਪੀਐ ਵਿਚੋਂ ਆਪ ਜਾਏ,
0: ਜਿਸਦਾ ਜੋ ਤਿਸ ਮਿਲ ਰਹੇ ਹਰ ਵਸੇ ਮਨ ਆਏ।
1: ਹਰਿ ਆਪਾ ਮੁਲਕ ਹੈ ਭਾਵਤਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ,
0: ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪਿਓ ਜਿਓ ਲਾਹਾ ਖਟਿਓ ਦਿਆੜੀ,
0: ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ,
1: ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ,
0: ਇਹ ਰਸਨਾ ਤੂੰ ਅੰਦਸ ਰਾਜ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ,
0: ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ,
1: ਇਹੋ ਹਰਸ ਕਰਮੀ ਪਾਈ ਐ ਸਤਿਗੁਰ ਮਿਲੈ ਸਿਆਏ,
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੇ ਮਨ ਆਏ।
1: ਇਹ ਸਰੀਰਾ ਮੇਰੇ ਆਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
0: ਹਰ ਜੋਤ ਰੱਖੀ ਦੁੱਧ ਵਿਚ ਤਾਂ ਤੂੰ ਜਗ ਮੈਂ ਆਇਆ,
1: ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ।

0: ਸੁਣਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਓ ਮੰਗਲ ਨਿਰਸਖੀਏ ਸੋਗ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਸਪਾਗੇ ਆਪ

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸੁਖ ਹੋਟਲ ਗੁਰ ਸੇਵੀ ਹੈ ਅਹਿਨਸ ਸਹਿਜ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲੇ ਉਹ ਅੰਮ੍ਰਿਤ ਵੇਲੇ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਪਾਵਨ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਾਤਸ਼ਾਹ ਜੀ ਆਪਣੀ ਪਾਵਨ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਸ਼ਬਦ ਦੀ ਦਾਸ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਪਾਤਸ਼ਾਹ ਜੀ ਰਹਿਮਤ ਕਰਨੇ ਨੇ ਆਰੰਭ ਵਿੱਚ ਸੋਰਠ ਮਹੱਲਾ ਚੌਥਾ ਪੰਚ ਪਦਾ ਪੰਚ ਪਦੇ ਤੋਂ ਬਾਅਦ ਪੰਜ ਬੰਦਾ ਵਾਲਾ ਇਹ ਸ਼ਬਦ ਹੈ। ਇੱਕ ਪਦਾ ਹੁੰਦਾ ਹੈ, ਪਦਿਆਂ ਦੀ ਗਿਣਤੀ ਹੁੰਦੀ ਹੈ, ਦੋ ਪਦੇ ਤੇ ਪਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਾਨੂੰ ਦਰਸ਼ਨ ਕਰਨ ਨੂੰ ਪੜ੍ਹਨ ਨੂੰ ਮਿਲਦੇ ਨੇ। ਜਿੱਥੇ ਇੱਕ ਆ ਜਾਏ ਉਹ ਇੱਕ ਪਦਾ, ਦੂਆ ਆ ਜਾਏ ਗਿਣਤੀ ਦੂਜਾ ਪਦਾ, ਤੀਆ ਆ ਜਾਏ ਅਤੇ ਤੀਜਾ ਪਦਾ, ਇਹ ਪਦਿਆਂ ਦੀ ਗਿਣਤੀ ਹੁੰਦੀ ਹੈ। ਅਸ਼ਟਪਦੀਆਂ ਅੱਠ ਬੰਦਾਂ ਵਾਲੇ ਵੀ ਸ਼ਬਦ ਸਾਨੂੰ ਮਿਲਦੇ ਨੇ। ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ, ਚਰੇ ਤੋਂ ਭਾਵ ਜਿੱਤ, ਅਚਰ ਅਜਿੱਤ। ਕਹਿਣ ਲੱਗੇ ਗੁਰੂ ਦੀ ਸ਼ਰਨ ਵਿੱਚ ਆ ਕੇ ਮਨ ਜਿਹੜਾ ਇਹ ਅਜਿੱਤ ਹੈ, ਜਿੱਤਿਆ ਨਹੀਂ ਜਾ ਸਕਦਾ ਸੰਸਾਰ ਦੇ ਵਿੱਚ ਕਿਸੇ ਵੀ ਤਰ੍ਹਾਂ। ਪੂਰੇ ਗੁਰੂ ਨੇ ਸਮਝਾ ਦਿੱਤਾ। ਕਹਿਣ ਲੱਗੇ ਜਦੋਂ ਗੁਰੂ ਦੀ ਸ਼ਰਨ ਵਿੱਚ ਮਨੁੱਖ ਆ ਜਾਏ, ਪਾਤਸ਼ਾਹ ਜੀ ਕਹਿਣ ਲੱਗੇ ਸ਼ਬਦ ਦੀ ਬਰਕਤ ਨਾਲ, ਸ਼ਬਦ ਦੀ ਕਮਾਈ ਨਾਲ ਮਨ 'ਤੇ ਜਿੱਤ ਪ੍ਰਾਪਤ ਕਰ ਲੈਂਦਾ। ਜਦੋਂ ਜਿੱਤ ਪ੍ਰਾਪਤ ਹੋ ਗਈ ਤਾਂ ਸਿੱਧ ਹੋਈ, ਫਿਰ ਸਿੱਧੀ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ। ਸਿੱਧੀ 'ਤੇ ਬੁੱਧ ਪਾਈ, ਫਿਰ ਚੰਗੀ ਅਕਲ ਹੈ ਜਿਹੜੀ ਉਹ ਮਿਲ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਪਜੀ ਸਾਹਿਬ ਅੰਦਰ ਕਹਿੰਦੇ ਨੇ, ਕਹਿਣ ਲੱਗੇ ਮਨ ਜਿੱਤੈ ਜੱਗ ਜੀਤ। ਜੇ ਮਨ ਨੂੰ ਜਿੱਤ ਲਿਆ ਅਤੇ ਮਨ ਨੂੰ ਕਹਿੰਦੇ ਸੰਸਾਰ 'ਤੇ ਜਿੱਤ ਪ੍ਰਾਪਤ ਕਰ ਲਈ, ਬਹੁਤ ਵੱਡਾ ਕੰਮ ਹੈ, ਔਖਾ ਹੈ। ਪਰ ਗੁਰੂ 'ਤੇ ਕਹਿਣ ਲੱਗੇ ਸ਼ਬਦ ਦੀ ਕਮਾਈ ਨਾਲ, ਕਹਿਣ ਲੱਗੇ ਸੌਖਾ ਹੋ ਜਾਂਦਾ ਹੈ ਸ਼ਬਦ ਦੀ ਕਮਾਈ ਨਾਲ, ਫਿਰ ਚੰਗੀ ਅਕਲ ਅਤੇ ਇਹਦੇ ਵਿੱਚ ਕਾਮਯਾਬੀ ਮਨੁੱਖ ਨੂੰ ਮਿਲ ਜਾਂਦੀ ਹੈ। ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਸਦਕਾ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕੱਟਿਆ ਜਾਈ। ਸਰ ਕਹਿੰਦੇ ਨੇ ਤੀਰ ਨੂੰ, ਪ੍ਰੇਮ ਦੇ ਤੀਰ, ਪਿਆਰ ਦੇ ਤੀਰ ਤਨ 'ਤੇ ਸਰੀਰ 'ਤੇ ਜਦੋਂ ਲੱਗਦੇ ਨੇ, ਫਿਰ ਭਰਮ ਜਿਹੜੀ ਭਟਕਣ ਹੈ ਮਨੁੱਖ ਦੀ ਸਾਰੀ ਜ਼ਿੰਦਗੀ ਦੀ, ਆਉਣ ਜਾਣ ਦਾ ਗੇੜ ਸਾਰਾ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ, ਭਟਕਣਾ ਮੁੱਕ ਜਾਂਦੀ ਹੈ। ਭਟਕਣਾ ਹੀ ਮਨੁੱਖ ਨੂੰ ਭਟਕਾਈ ਫਿਰਦੀ, ਆਉਣ ਜਾਣ ਦੀ ਗੇੜ ਵਿੱਚ ਲਈ ਫਿਰਦੀ। ਕਹਿਣ ਲੱਗੇ ਫਿਰ ਖਤਮ ਹੋ ਜਾਂਦੀ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਵਡਿਆਈ ਤੋਂ ਭਾਵ ਇੱਜ਼ਤ। ਕਹਿਣ ਲੱਗੀ ਹਰੇਕ ਮਨੁੱਖ ਚਾਹੁੰਦਾ ਮੈਨੂੰ ਇੱਜ਼ਤ ਮਿਲੇ, ਮੈਨੂੰ ਮਾਣ ਸਨਮਾਨ ਸਤਿਕਾਰ ਮਿਲੇ। ਅਸੀਂ ਸਾਰੇ ਇੰਡੀਆ ਤੋਂ ਆਏ ਹਾਂ। ਇੰਡੀਆ ਦੇ ਵਿੱਚ ਆਮ ਕਹਾਵਤ ਮਸ਼ਹੂਰ ਹੈ, ਪੁਲਿਸ ਸਟੇਸ਼ਨਾਂ ਦੇ ਬਾਹਰ ਤਕਰੀਬਨ ਲਿਖਿਆ ਹੁੰਦਾ, ਜੀ ਕਹੋ ਅਤੇ ਜੀ ਕਵਾਓ। ਹਰੇਕ ਮਨੁੱਖ ਚਾਹੁੰਦਾ, ਉਹ ਕਹਿੰਦੇ ਜੇ ਸਾਨੂੰ ਸਤਿਕਾਰ ਦਿਓਗੇ ਤਾਂ ਤੁਹਾਨੂੰ ਅਸੀਂ ਵੀ ਸਤਿਕਾਰ ਦੇਵਾਂਗੇ। ਅਸੀਂ ਸੰਸਾਰ ਦੇ ਵਿੱਚ ਕਿਸੇ ਨੂੰ ਸਤਿਕਾਰ ਦੇਣਾ ਸ਼ੁਰੂ ਕਰ ਦਈਏ ਅਤੇ ਸਾਨੂੰ ਐਟੋਮੈਟਿਕਲੀ ਸਾਨੂੰ ਜਿਹੜਾ ਉਸ ਤੋਂ ਸਤਿਕਾਰ ਜਿਹੜਾ ਦੁੱਗਣਾ ਮਿਲਣਾ ਸ਼ੁਰੂ ਹੋ ਜਾਂਦਾ। ਹਰੇਕ ਮਨੁੱਖ ਚਾਹੁੰਦਾ ਮੈਨੂੰ ਵਡਿਆਈ ਮਿਲੇ, ਇੱਜ਼ਤ ਮਿਲੇ। ਵਡਿਆਈ ਦੀ ਖਾਤਰ, ਇੱਜ਼ਤ ਦੀ ਖਾਤਰ ਮਨੁੱਖ ਬਹੁਤ ਕੁਝ ਕਰਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਮੇਰੇ ਗੋਬਿੰਦ ਹੇ ਪ੍ਰਭੂ ਪਰਮੇਸ਼ਰ ਪਰਮਾਤਮਾ ਜੀਓ, ਆਪਣੇ ਜਨ ਕੋ ਆਪਣੇ ਦਾਸ ਨੂੰ ਇਹ ਵਡਿਆਈ ਇੱਜ਼ਤ ਦੇ। ਕਿਹੜੀ? ਸੰਸਾਰ ਵਾਲੀ ਨਹੀਂ, ਨਾਮ ਵਾਲੀ। ਅਤੇ ਜਦੋਂ ਨਾਮ ਮਿਲ ਗਿਆ ਫਿਰ ਸੰਸਾਰ 'ਤੇ ਇੱਜ਼ਤ ਆਪੇ ਹੀ ਮਿਲ ਜਾਣੀ। ਗੁਰਮਤਿ ਰਾਮ ਨਾਮ ਪਰਗਾਸੋ, ਸਦਾ ਰਹੋ ਸ਼ਰਨਾਈ। ਗੁਰੂ ਦੀ ਮੱਤ ਦੁਆਰਾ ਹਿਰਦੇ ਵਿੱਚ ਰਮੇ ਹੋਏ ਰਾਮ ਪਰਮੇਸ਼ਰ ਪਰਮਾਤਮਾ ਦਾ ਨਾਮ ਦਾ ਪ੍ਰਕਾਸ਼ ਹੋ ਜਾਏ, ਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਸਦਕਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ, ਰਹਾਉ ਦਾ ਵਿਸ਼ਰਾਮ ਦੇਖੀ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਉਹ ਸੰਸਾਰ ਸਭਿਆ ਬਣ ਜਾਣਾ, ਮਨ ਮੂਰਖ ਚੇਤ ਅਜਾਣਾ। ਹੇ ਮੂਰਖ ਅਜਾਣ ਮਨੁੱਖ, ਇਹ ਸੰਸਾਰ ਕੀ ਹੈ? ਇਹ ਤਾਂ ਆਉਣ ਜਾਣ ਦਾ ਹੈ। ਕਹਿਣ ਲੱਗੇ ਇੱਥੇ ਆਉਣ ਜਾਣ ਬਣਿਆ ਰਹਿੰਦਾ, ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ। ਫਿਰ ਆਉਣ ਜਾਣ ਹੈ ਪਾਤਸ਼ਾਹ ਜੀਓ, ਰਹਿਮਤ ਕਰੋ ਸਾਡਾ ਆਉਣ ਜਾਣ ਮੁੱਕ ਜਾਏ, ਖਤਮ ਹੋ ਜਾਏ। ਹਰੀ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਜੀਓ, ਕਿਰਪਾ ਕਰ ਦਿਓ, ਗੁਰੂ ਮੇਲ ਦਿਓ ਗੁਰੂ, ਕਿਉਂਕਿ ਪੂਰੇ ਗੁਰੂ ਤੋਂ ਹੀ ਸੰਸਾਰ ਦਾ ਜਿਹੜਾ ਆਉਣ ਜਾਣ ਦਾ ਇਹ ਖਤਮ ਹੁੰਦਾ, ਗੇੜ ਉਂਝ ਮੁੱਕਦਾ ਨਹੀਂ। ਪੂਰੇ ਗੁਰੂ ਦੇ ਸ਼ਬਦ ਨਾਲ
परमेश्वर वाहिगुरु परमात्मा नाल मेल बनता है, फिर यह गेट मुकदा है। कहन लगे कृपा कर दियो, कृपा पूरा गुरु मिल जाए तां हर नाम समाणा, फिर तांयो हरी वाहिगुरु परमेश्वर परमात्मा दा नाम हिरदे विच समाउंदा है, पूरा गुरु मिल जाए। जिस की वसोई प्रभ जाणै, जिसनु देस उपाए, वस्त नु पता गमो गोचर, गुर पूरा लख लखाए। जिहदी वस्तु है नाम, ओ परमेश्वर प्रभु परमात्मा आप जाणदा है किस मनुख नु देनी है, किस नु नहीं देनी। जिने चाखी सोई जाणै, गूंगी की मठियाई, रतन लुकाया लुकै नाही, जे को रखै लुकाई। जिने रस चख लिया नाम दा, कहन लगे फिर गूंगे नु पुछिए मिठी चीज खवा दईए, गुड़ खवा दईए, भला दस किन्ना क मिठा है। वह तो मुस्कुरा के दसेगा, बोल के नहीं दसेगा, क्योंकि गूंगा बोलदा नहीं। ये रस भी नाम दा इदां दा है, जिने चख्या। कहन लगे लुकदा तो नहीं, रतन लुकाया लुकै ना, जे को रखे लुकाए, जे को भावें लुका के रखे लुकदा तो नहीं, पर इस रस नू, इस आनंद नू वो मनुख आप जानदा है जिने रस चख्या। सब किछ तेरा तू अंतर जामी, तू सभना का प्रभ सोई। हे वाहिगुरु परमेश्वर परमात्मा जीओ, तू अंतर जामी है, तू तो सारिया दिन दिलों दियाँ घट घट के अंतर की जानत, भले बुरे की पीर पछाण, तू सब को जानदा है, तू अंतर जामी है। जिसनु दात करें सो पाए, जन नानक अवरना कोई। जिस मनुख ते तू कृपा कर दें, उसनु नाम की दात दे दिना, जन नानक अवरना कोई। होर मनुख दे हिस्से जिहड़ी इह दात नहीं आउंदी, जिते तू कृपा कर दे उहनूं दात प्राप्त हुंदी है। हरी वाहिगुरु परमेश्वर परमात्मा जी, कृपा करो साडे ते, नाम की दात सत्संग दीआं घड़ियां सानू भी बख्शिश करो, ताकि लोक सुखिया परलोक सुहेला बन जाए। भुल चुक दी खिमा। वाहिगुरु जी का खालसा।

0: ਗਾਇ ਕਥਿਕ ਰਥਵਾ ਜੁ ਦੁਖੇ ਰੁਟਾਈ ਕੇ ਨਿਬਜੇਤਾ ਸਤਜੁਗ ਰਸ ਸੰਤੋਖ ਕਾ ਧਰਮ ਕਰਥਵਾ ਤ੍ਰਿ ਤਿਰਜ ਤੇ ਕਾ ਜੁਰ ਕਰਥਵਾ ਤ੍ਰਿ ਦਵਾਪਰ ਤਪੇ ਕਾ ਸਤ ਕਰਥਵਾ ਕਾਲਯੁਗ ਰਥ ਗਣ ਕਾ ਕੂੜ ਕਰਥਵਾ ਮਹੱਲਾ ਪਹਿਲਾ
1: ਸ਼ਾਮ ਕੈ ਸਤੰਬਰ ਸੁਆਮੀ ਸਚ ਮੈਂ ਅੱਛਾ ਸਾਚ ਰਹਿ ਸਭ ਕੋ ਸਚ ਸਮਾਵੈ ਰਿਕੈ ਰਿਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਇ ਲਿਆ ਪ੍ਰਛ ਜਾਇ ਨਾਨਕ ਤੋਂ ਮੁਖੰਤਰ ਪਾਇ ਜੁਜ ਮੈਂ ਜੋਰ ਸ਼ਲੀ ਚੰਦਰਾਵਲ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਵਧਾਈ ਦਾ ਖੇਲ ਸਗਲ ਜਗਤ।

ਪ੍ਰਭ ਕਾ ਸਨਮਨ ਗੁਰਬਿਨਾ ਬਸੈ ਪ੍ਰਭ ਕਾ ਸਨਮਨ ਦੂਖ ਜਮਨ ਸੈ ਪ੍ਰਭ ਕਾ ਸਨਮਨ ਕਾਲ ਪਰ ਰਹਿ ਪ੍ਰਭ ਕਾ ਸਨਮਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਿਸ ਬਿਗਨ ਲਾਗੈ ਪ੍ਰਭ ਕਾ ਸਨਮਨ ਆਨੰਦ ਜਾਗੈ

ਗੋਲ ਲਖ ਬਾਈ ਨਾਨਦ ਪੁੱਤ ਪਾਰ ਪਰਾਏ ਅਨਕ ਬਗਿੰਦਿਆ ਸੰਘਾਰੈ ਹਰ ਕਾ ਨਾਮ ਦਕਾਲ ਉਧਾਰੈ ਅਨਕ ਜੋ ਅੰਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਸਰਾ।

ਸੁਖ ਬਸੈ ਸੋਤ ਪ੍ਰਾਤ ਮੀਤ ਬੰਤਾ ਸਿੰਘ ਹਸੈ ਜੈ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕੁਆ ਮੁੱਲਾ।

ਜੋ ਛੱਡਣਾ ਸੋ ਅਤਿਕਰਮ ਮੰਨੈ, ਜੋ ਹੋਵਨ ਸੋ ਦੂਰ ਪੁਰਾਣਾ, ਛੋੜ ਜਸ ਕਾ ਥਰਮ ਕਰੈ, ਸੰਗ ਸਾਹਿਸ ਪ੍ਰਹਰੈ।

ਯੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜਿ ਪ੍ਰਸਾਦ ਪਾਪ ਟੰਬਰ ਹੰਢਾਵੈ ਤਿਸੇ ਤਿਆਗਤ ਅਵਲਬਾਵੈ ਜੇ ਪ੍ਰਸਾਦ ਸੁਖ ਸੇ ਸੁਈ ਜੈ ਮਨਿ ਆਠ ਪੈਰ ਤਾਂ ਕਸ ਗਾਵੀ ਜੈ ਜਿ ਪ੍ਰਸਾਦ

0: ਪ੍ਰਤੀ ਮਿਥਿਆ ਨਾਹੀ ਰਸਨਾ ਪਰਸ ਮੰਨਾ ਪ੍ਰੀਤ ਨਿਰੰਜਨ ਦਾਸ ਪਰ ਤ੍ਰੈ ਰੂਪ ਨਾ ਪੇਖਾ ਨੇਤਰ ਸਾਧ ਕਟਿਆ ਸੰਸੰਗ ਹੇਤ ਕਰਨ ਕਾਉਂ ਕਿ ਨਿੰਦਾ ਸਭ ਤੇ ਜਨ ਆਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਸ ਮਨ ਤੇ ਟਰੈ ਇੰਜੀਤ ਪੈਨ ਦੋ ਤੇਰਾ ਨਾਨ ਕੋੜ ਮਤੇ ਕੋ ਐਸਾ ਪਰਸ
1: ਕਰਮ ਕਰਦੇ ਹੋਏ ਨੇ ਕਰਮ ਤੇ ਇਸ ਵਸ ਨੂੰ ਕਰ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਚੇ ਕੇਵਲ ਭਗਤ ਕੀਰਤਨ ਸੰਗਰਾਚ ਮਨ ਧਨ ਅੰਦਰ ਸਿਮਰਨ ਗੋਪਾਲ ਸਭ ਪ੍ਰਹੋਤ ਕਿਰਪਾਲ ਆਪ ਦ੍ਰਿੜੇ ਵਰਨਾਮ ਜਪਾਵੇ ਨਾਨਕੂ ਵਸਨ ਪ੍ਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾਰੰਗ ਸਭ ਤੇ ਅੱਗੇ ਦੁਸ਼ਟ ਕਾ ਸੰਗ ਮਨ ਤੇ ਵਿੰਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੇ ਤੇ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਡਾਲ ਕਰਨੀ ਤਨੀਤ ਮਨ ਧਨੇ ਅਰਭੈ ਵਿਸ਼ਨ ਪ੍ਰੀਤ ਹਰ ਕੇਤਨ ਹਿਰਦੇ ਵਸਾਵੇ ਨਾਨਕ ਸਾਹਿਬ ਭਗਵਤੀ ਬੂੰਦ ਕੋ ਪਾਵੇ ਸੋ ਪੰਡਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਧੇ ਰਾਮ ਨਾਮ ਸਾਰ ਸੁਪੀਵੇ ਉਸ ਪੰਡਤ ਕੇ ਦੇਹ ਜਗਦੀ ਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਤ ਫਿਰ ਜੋ ਨ ਆਵੇ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸਤੂ ਚੌ ਵਰਣਾ ਕੋ ਦੇਵਦੇ ਸਨਾਨ ਕੁਸ ਪੰਡਤ ਕੁਸਦਾ ਦੇ ਬੀਜ ਮੰਤਰ ਸਰਵ ਕੋ ਗਿਆਨ ਚੌ ਵਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾਂਤਰ ਉਤਾਰੇ ਪਾਸ ਪ੍ਰੇਤ ਮੁਕਤ ਪਾਤਰ ਕੋ ਉਤਾਰੇ ਸਰਵ ਰੋਗ ਕਾ ਖੁਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗ ਕਿਤੇ ਨ ਪਾਈ ਧਰਮ ਨਾਨਕ ਕਿਸ ਮਿਲੇ ਜਿਸ ਲਿਖਿਆ ਧੁਰ ਕਲਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਕ੍ਰਿਸ਼ਨ ਅਦਰੀ ਆਇਆ ਦਾਤ ਸੰਦਨ ਭਾਈ ਤਿਨ ਪਾਇਆ ਸਦਾ ਨਿਕ ਨਿਪਟਾਰਦਾਨ ਸੋ ਦਾਸ ਦੁਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਯੁਗਤ ਨਾਨਕ ਰਾਮਦਾਸ ਪ੍ਰਭ ਕੀ ਅੱਗੇ ਆਤਮਿਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਕ ਤੈਸਾ ਸੋਖ ਸਦਾਨੰਦ ਨਾਹੀ ਵਿਯੋਗ ਤੈਸਾ ਸੁਰਨ ਤੈਸ ਵਿਮਾਟੀ ਤੈਸ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਯੁਗਤ ਨਾਨਕ ਕੋ ਪੁਰਖੀ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲ ਠਾਵ ਜਿ ਜਿਤ ਘਰ ਆਕੇ ਤੈਸਾ ਤਿੰਨਾ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਏ ਹੁਣ ਹੋ ਕਸਰ ਆਪੇ ਤਰੰਗ ਲਖਣ ਜੈ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਕਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤ ਕਰੈ ਨੇਕ ਜਾਣੇ ਅੰਤਣ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧਨ ਪ੍ਰਕਾਰ ਸਵਦੇ ਕਈ ਕੋੜ ਪੁਜਾਰੀ ਕਈ ਕੋੜਾ ਚਾਰ ਬਿਹਾਰੀ ਕਈ ਕੋੜ ਬੈ ਤੀਰਥਵਾਸੀ ਕਈ ਕੋੜ ਬਣ ਭਰਮੇ ਉਦਾਸੀ ਕਈ ਕੋੜ ਬੈਦ ਕੇ ਸਰੋਤੇ ਕਈ ਕੋੜ ਵੀ ਸਰੋਤੇ ਕਈ

ਕਈ ਕੁੜ ਕਵ ਕਾ ਵਿਚਾਰੇ, ਕਈ ਕੁੰਡ ਉੱਤਰ ਨਾਮ ਤੇ ਆਵੇ, ਨਾਨਕ ਕਰਤੇ ਕੰਤ ਨਾ ਪਾਵੇ। ਕਈ ਕੁੜ ਭੈ ਮਾਨੀ, ਕਈ ਕੁੜੰਦ ਗਿਆ ਨੀ, ਕਈ ਕੁੜ ਕਿਰਪਣ ਕਠੋਰ, ਕਈ ਕੁੜ ਫੁਗਾ ਤੁਮਨੇ ਕੋਰ, ਕਈ ਕੁੜ ਪਰ ਦਰਬ ਕੁਹਿਰੇ, ਕਈ ਕੁੜ ਪਰ ਦੁਖਣਾ ਕਰੇ। ਕਈ ਕੁੜ ਮਾਇ ਸੁਰਮਾਏ, ਕਈ ਕੁੜ ਪਰਦੇ ਸੁਰਮਾਏ, ਜਿਤ ਜਿਤ ਲਾਭ ਉਹ ਤਿਤ ਲਗਨਾ, ਨਾਨਕ ਕਰਤੇ ਕੀ ਜਾਨੀ ਕਰਤਾ ਰਚਨਾ। ਕਈ ਕੁੜ ਜਤੀ ਜਦੀ ਜੋਗੀ, ਕਈ ਕੁੜ ਰਾਜ ਰਸ ਭੋਗੀ, ਕਈ ਕੁੜ ਪੰਕੀ ਸਰੂਪ ਪਾਏ, ਕਈ ਕੁੜ ਪਾਥਰ ਬਿਰਖਣ ਵਜਾਏ, ਕਈ ਕੁੜ ਪੌਣ ਪਾਣੀ ਬੈ ਸੰਤਰੇ, ਕਈ ਕੁੜ ਦੇ ਸੁਮੰਡਲ, ਕਈ ਕੁੜ ਸਸਿਰ ਸੁਰਣ ਖੇਤਰੇ, ਕਈ ਕੁੜ ਦੇਵ ਦਾਨ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੁਤਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰ। ਕਈ ਕੁੜ ਰਾਜਸਤਾਮ ਸਾਤਿਕ, ਕਈ ਕੁੜ ਵੇਦ ਪ੍ਰਾਣ ਸਮਰਤ ਅਰਸਾਸਤ, ਕਈ ਕੁੜ ਕਿਰਤਨ ਸਮੁੰਦ, ਕਈ ਕੁੜ ਨਾਨਕ ਪ੍ਰਕਾਰ ਜੰਤ, ਕਈ ਕੁੜ ਕੇ ਚਰਜੀਵੇ, ਕਈ ਕੁੜ ਗਿਰੀ ਮੇਰ ਸੁਰਣ ਥੀਵੇ, ਕਈ ਕੁੜ ਜਗ ਨਿਰਪਿਸਾਚ, ਕਈ ਕੁੜ ਭੂਤ ਪ੍ਰ ਸੁਕਰ ਮਿਰ ਗਾਚ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕ ਆਪ ਅਲਿਪਤਰੈ ਭਰਪੂਰ, ਕਈ ਕੁੜ ਪਾਤਾਲ ਕੇ ਵਾਸੀ, ਕਈ ਕੁੜ ਨਰਸੁਰ ਨਿਵਾਸੀ, ਕਈ ਕੁੜ ਜਨਮੈ ਜੀਵੈ ਮਰੈ, ਕਈ ਕੁੜ ਬੋਜੋਨੀ ਫਿਰੈ, ਕਈ ਕੁੜ ਬੈਠਦੀ ਗਾਏ, ਕਈ ਕੁੜ ਕਾਲੇ ਥਕਵਾਏ, ਕਈ ਕੁੜ ਕੇ ਧਨਵੰਤ, ਕਈ ਕੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੀ ਪ੍ਰਭ ਕੇ ਹੱਥ। ਕਈ ਕੁੜ ਪੈ ਵੈਰਾਗੀ, ਰਾਮ ਨਾਮ ਸੰਗਤ ਨੇ ਲਾਗੀ, ਕਈ ਕੁੜ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਲਹੰਤੇ, ਕਈ ਕੁੜ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲੇ ਪ੍ਰਭ ਵਿਨਾਸ, ਕਈ ਕੁੜ ਮੰਗੇ ਸਤਸੰਗ, ਪਾਰਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇਜਨ ਸਦਾ ਧੰਨ ਧੰਨ, ਕਈ ਕੁੜ ਖਾਣੀ ਰਖੰਡ, ਕਈ ਕੁੜ ਕਾਸ ਬ੍ਰਹਮੰਡ, ਕਈ ਕੁੜ ਅਵਤਾਰ, ਕਈ ਜੁਗਤ ਕਿਨ ਵਿਸਤਾਰ, ਕਈ ਵਾਰ ਪਸਰੂ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕਿੰਨੇ ਬੋ ਪਾਤ ਪ੍ਰਾਪਤ, ਪ੍ਰਮਾ ਸਮਾਧ ਤਾ ਕੰਤ ਨਾ ਜਾਣੇ, ਕੋਇ ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬਣਕੇ ਦਾਸ, ਤਿਨ ਹੋ ਤੇ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰ, ਕਈ ਕੋਟ ਨਾਮ ਰਸ ਪੀ ਉਮਰ ਭੈ ਸਤ ਸਦੀ ਜੀਵੈ, ਕਈ ਕੋ ਨਾਮ ਗੁਣ ਗਾਵੇ, ਆਤਮ ਰਸ ਸੁਖ ਸਾ ਸਮਾਵੇ, ਆਪਣੇ ਜਣ ਕੋ ਸਾ ਸਾ ਸੁਮਾਰੇ, ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਇ, ਨਾਨਕ ਦਿਸ ਬਲ ਹਾਰਣੇ, ਜਲ ਤਲ ਮਹੀਲ ਸੋਇ ਸਪਦੀ, ਕਰਨ ਕਰਾਵਨ ਕਰਨੇ ਜੋਗ, ਜੋ ਗੁਰ ਪਾਵੈ ਜੋ ਕਿਸ ਪਾਵੈ, ਸੋ ਜੋ ਦਿਸ ਪਾਵੈ ਸੋਈ ਹੋ, ਕਿਨ ਮੈਂ ਤਾਪ ਤਾਪਣਾ ਰੰਤ ਨੇ ਕਿਸ ਪਾਰਾ, ਹੁਕਮੇ ਤਾਰ ਦਰਾਵੇ ਹੁਕਮੇ ਜੋਗ ਸਮਾਵੇ, ਹੁਕਮੇ ਵਿੱਚ ਨਿਜ ਵਿਹਾਰ ਕੁਣ ਕਰਮ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਮੇਰੇ ਸਮਾਏ, ਪ੍ਰਭ ਭਾਵੇ ਮਾਨੂ ਗਤ ਪਾਵੈ, ਪ੍ਰਭ ਭਾਵੇ ਤਾਂ ਪਾਤਰ ਤਰਾਵੈ, ਪ੍ਰਭ ਭਾਵੇ ਸਾਸ ਰਾਕੇ, ਪ੍ਰਭ ਭਾਵੇ ਤਾਂ ਹਰ ਗੁਣ ਪਾਕੇ, ਪ੍ਰਭ ਭਾਵੇ ਤਾਂ ਪਤ ਸਾਰੇ ਆਪ ਕਰੇ ਆਪਣ ਵਿਚਾਰ, ਦੁਹਾਂ ਸ੍ਰਿਆਂ ਕਾ ਆਪ ਸੁਆਮੀ ਕੇ ਲੈ ਉਸੇ ਅੰਤਰ ਜਾਮੀ, ਜੋ ਭਾਵੇ ਸੋ ਕਰ ਕਰਾਵੇ, ਨਾਨਕ ਦ੍ਰਿਸ਼ਟੀ ਔਰ ਨਾ ਆਵੇ, ਕਹੋ ਮਨੁੱਖ ਤੇ ਕਿਆ ਹੋਵੇ ਆਵੇ, ਜੋ ਦਿਸ ਭਾਵੇ ਸੋਈ ਕਰਾਏ, ਉਸਕੇ ਹੱਥ ਹੋਏ ਤਾਂ ਸਭ ਜਿਲੇ, ਜੋ ਦਿਸ ਭਾਵੇ ਸੋਈ ਕਰੇ, ਅਣਜਾਣ ਵਿਖਿਆ ਮੈਂ ਰਚੈ, ਜੇ ਜਾਣਦੇ ਆਪਣੇ ਬਚੈ, ਭਰਮੇ ਭੁੱਲਾ ਦਾ ਦਿਸਦਾ ਵੇ, ਹੁਕਮਾ ਚਾਰ ਖੁੰਡ ਵਿਰਾਵੇ, ਕਰ ਕਿਰਪਾ ਸੀ ਆਪਣੀ ਭਗਤ ਦੇ, ਨਾਨਕ ਤੇ ਜਣ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਹਿ ਦਿਸ ਕੁਛ ਨ ਆਵੇ, ਤਿਸ ਤਤਕਾਲ ਦਾ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾਕਾ ਲੇਖਣ ਅਗਣ ਜਗਦੀ, ਜਿਉ ਪਿੰਡ ਸਾਹਿਬ ਦਿਸ ਕੀ ਰਾਸ, ਘਟ ਘਟ ਪੂਰਨ ਬਰਮ ਪ੍ਰਗਾਸ, ਆਪਣੀ ਬਣਦੇ ਆਪ ਬਣਾਈ, ਨਾਨਕ ਜੀ ਵੇ ਦੇਖ ਬੁੜਾਏ, ਇਸ ਕਾ ਬਲ ਨਹੀਂ ਸਾਧ, ਕਰਮ ਕਰਾਮ ਸਰਵ ਕੋ ਨਾ ਦੇ, ਅਗੇ ਕਾਰੀ ਪਪਰਾ ਜੀ, ਜੋ ਦਿਸ ਭਾਵੇ ਸੋਈ ਬਣਤੀ, ਕਹੂੰ ਉੱਚ ਨੀਚ ਮੈਂ ਬਸੈ, ਕਹੂੰ ਸੋਖ ਹਰ ਕਰਮ ਵਸੈ, ਕਹੂੰ ਚਿੰਦ ਵਿਹਾਰ, ਕਹੂੰ ਵਿਕਾਸ ਪਿਆਲ, ਕਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ, ਕਹੂੰ ਨਿਰਤ ਕਰੈ ਬੋਪਾਤ, ਕਹੂੰ ਸੋ ਰਹਿ ਦਿਨ ਰਾਤ, ਕਹੂੰ ਮਾਂ ਕ੍ਰੋਧ ਵਿਕਰਾਲ, ਕਹੂੰ ਸਰਵ ਕੀ ਹੋ ਤਰਵਾਲ, ਕਹੂੰ ਹੋਏ ਬੈ ਬੜ ਰਾਜਾ, ਕਹੂੰ ਬੇਖਾਰੀ ਨੀਤ ਕਾ ਸਾਜ, ਕਹੂੰ ਆਪ ਕੀਰਤਮੈ ਆਵੇ, ਕਹੂੰ ਭਲਾ ਭਲਾ ਕਹਾਵੇ, ਜੂ ਪ੍ਰਭ ਰਾਖੇ ਤਿਵੀ ਰਹਿ, ਗੁਰ ਪ੍ਰਸਾਦ ਨਾਨਕ ਸਜ ਕੇ, ਕਹੂੰ ਹੋਏ ਪੰਡਿਤ ਕਿਰਪ ਖਿਆਨ, ਕਹੂੰ ਮੋਨ ਤਾਰੀ ਲਾਵੇ ਧਿਆਨ, ਕਹੂੰ ਤੜ ਤੀਰਥ ਦਿਸ਼ਨਾਨੇ, ਕਹੂੰ ਸਿਰ ਸਦਮੁਖ ਗਿਆਨ, ਕਹੂੰ ਕੀੜ ਹਸਤੰਗ ਹੋ ਜੀ ਆਣ, ਜੁਣ ਪਰਮੇ ਪਰਮਈਆ, ਨਾਨਾ ਰੂਜੋ ਸੋਂਗੀ ਦਿਖਾਵੇ, ਜੋ ਪ੍ਰਭਾਵੇ ਤੇਣ ਚਾਵੇ, ਜੋ ਤਿਸ ਪਾਵੇ ਸੋਈ ਹੋਏ, ਨਾਨਕ ਦੂਜਾ ਵਰਣ ਖੋਏ, ਕਬਹੂੰ ਸਾਧ ਸੰਗਤ ਪਾਵੇ, ਉਸਤਾ ਸੰਤ ਵਰਨ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਦਾਨ ਕਰਨੀ ਵਿਨਾਸ਼, ਮੰਤਰ ਨਾਮ ਤੇ ਕਰਾਂ ਸਦਾ ਸੇ ਪਾਰ ਮੁਕੇ ਸੰਗ, ਜਿਉਂ ਜਲ ਮੈਂ ਜਲਿਆ ਖਟਾਨਾ, ਤਿਉ ਜੋਤੀ ਸੰਗ, ਜੋ ਸਮਾਨਾ ਮਿਟ ਗਏ, ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਗੁਰਬਾਨ ਸਲੋਕ, ਸੁਖੀ ਵਸੇ ਮਸਕੀਨੀ ਆਪ ਨਿਵਾਰ ਤਲੇ, ਬੜੇ ਬੜੇ ਅੰਕਾਰੀਆਂ, ਨਾਨਕ ਗਰਭ ਗਲੇ ਅਸ਼ਟਪਦੀ,
जिसके अंतराज मानसो नरक पाती और सोवान जो जाने मैं जो बनवान सो तविष्टा का जानते आप सो कर्मंत का वे जन्म मरे भोजन फरमावे तन फूका जो करी कुमान सो मूर्खां दा ज्ञान कर कृपा जिसके हृदय गरीबी उसावे नानक अमुकता के सुख पावे धन मनता हुए कर गरबावे तिन समां का संग न जावे बोलस कर मान को ऊपर करे आस पाल पितरता का विनाश सब ते आप जने बलवंत किनमय हो जाए बसमान किसी ने बदे आवंकारी धर्मराज करे कुवारी गुरु प्रसाद जा कमठे मान सो जन नानक दरगी प्रवान कोट कर्म करे उतारे सुन पावे सगले विरथारे तपस्या करे अंकार नरक सुरु फुर फिरे उतार अनेक जतन करे आत्म निंद्र वे हर दरगे को कैसे गवे आपस को जो भला कावे तसे भलाई नक निपने आवे सर्व क्रिया कमन होए कहो नानक ताकि निर्मल सोए जब लोग जाने मुझते का सोए तब उसको सुख नाई कोय जावे जाने मैं किस करता तब लोग जुन में फिरता जब तारे को बैरी मी तब लगने चलना ही चेत जब लग मोह मगन संग माए तब लोग धर्मरा दे सजाए प्रभु कृपा ते बंधन टूटे गुरु प्रसाद नानक झूठे सास कटेला कुड़ता वे तृप्त न आवे माया पाछे पावे अनेक भोग विखिया के करे न त्रुतावे खप कमरे बिना संतोख नहीं को राजे सुपन मोर तुरते सब काजे नाम रंग सर्व सुख उठभागी से प्राप्त होए करण कराम ने आपे आप सदा सदा नानक हर जाप करण कराम करण हार इसके हाथ काम विचार जैसी दृष्ट दशा हुए आपे आप आप रस होए जो कुछ गिने सो अपने रंग सब ते दूर सब के संग बूझे देखे कर विवेक आपे का पहने मरण बिन से अपने जाए नानक सदी रह समाए उपदेश से समझे आप सब आपे रचे सब के साथ आप गिनो अपने विस्तार सब के सुखाव करने हार उसे भिन्न कहो कुछ होए तां तन तरीका सोए अपने चलदाव करने हार कौत कर रंग अपार मन में अपने अपने माए नानी कीमत कह न जाए सत सत सत प्रभु स्वामी गुरु प्रसाद ने वख्या नी सच सच सत सब कीना कोण मदे किन विरले जीना भला भला भला तरूप सुंदर अपारण हो निर्मल निर्मल निर्मल तेरी बाणी कड़का सुनी सरुण ख्याण पुत्र पुत्र पुत्र पुनीत नाम जप नानक मन प्रीत सलोक संत।

ਹਰੇ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਯਾਰ ਜਾ ਘਟੈ ਸੰਤ ਕੇ ਦੁਖਣ ਜਮ ਤਿਨੇ ਛੁਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਾਤੋ ਇਮਲੀਨ ਸੰਤ ਕੇ ਦੁਖਣ ਸੋ ਬਾਤੇ ਹੇਨ ਸੰਤ ਕੇ ਤਿਗ ਰੁਖਣ ਕੋਈ ਸੰਤ ਕੇ ਦੁਖਣ ਤਾਣ ਪਰਸੋਏ ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਾਰੇ ਸੰਤ ਕੇ ਦੁਖਣ ਤੇ ਮੁਖ ਪਵੈ ਸੰਤਨ ਕੇ ਦੁਖਣ ਕਾਗ ਜੋ ਲਵੈ ਸੰਤਨ ਕੇ ਦੁਖਣ ਸਰਬ ਜਨ ਪਾਏ ਸੰਤ ਕੇ ਦੁਖਣ ਤ੍ਰਿਕ ਜੋਣ ਕਿਰਮਾਏ ਸੰਤਨ ਕੇ ਦੁਖਣ ਤਿਸਨਾਮ ਜਲੇ ਸੰਤ ਕੇ ਦੁਖਣ ਸਭ ਕੁਛ ਹਲੇ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨਿਚ ਨਚਾਏ ਸੰਤ ਦੁਖੀ ਕਾ ਤਾਉ ਕੁਨਾਏ ਨਾਲ ਸੰਤ ਪਾਵੇ ਤੋ ਵੀ ਗਤ ਪਾਏ ਸੰਤ ਕਨਿੰਦ ਕਮਾ ਤਾਈ ਸੰਤ ਕਨਿੰਦ ਖੰਡਕ ਨ ਪਾਏ ਸੰਤ ਕਨਿੰਦ ਕਮਾ ਤਿਆਰਾ ਸੰਤ ਕਨਿੰਦ ਪਰਮੇਸ਼ਰ ਮਾਰਾ ਸੰਤ ਕਨਿੰਦ ਕਰਾਜ ਤਹੀਨ ਸੰਤ ਕਨਿੰਦ ਦੁਖੀ ਹਰ ਦੀਨ ਸੰਤ ਕਨਿੰਦ ਕੋ ਸਰਵ ਰੋਗ ਸੰਤ ਕਨਿੰਦ ਕੋ ਸਭ ਜੋਗ ਸੰਤ ਕਨਿੰਦਾ ਦੁਖ ਮੈਂ ਦੋਗ ਨਾਲ ਸੰਤ ਪਾਵੇ ਤਾ ਉਸਕਾ ਵੀ ਹੋਏ ਮੋਖ ਸੰਤ ਕਾ ਦੁੱਖ ਸਦਾ ਸਹਿਕਾਈ ਹੈ ਸੰਤ ਕਾ ਦੁੱਖ ਨ ਮਰਨ ਜਵਾਈ ਹੈ ਸੰਤ ਕਾ ਦੁੱਖੀ ਪੂਜਨ ਆਸਾ ਸੰਤ ਦੁੱਖ ਚਲੇ ਨਿਰਾਸਾ ਸੰਤ ਕਾ ਦੁੱਖ ਨਾ ਤਿਸ਼ਟੇ ਕੋਈ ਜੈਸਾ ਪਾਵੇ ਤੈਸਾ ਕੋਈ ਹੋਏ ਪਇਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੱਟ ਦਿਸਕੇ ਸਭ ਦਿਸਕੇ ਸੰਤ ਕਾ ਦੁੱਖੀ ਸਭ ਹੋਇਆ ਸੰਤ ਕਾ ਦੁੱਖੀ ਦੇ ਕਹਿੰਦੇ ਮੇਰੇ ਸੰਤ ਕਾ ਦੁੱਖੀ ਕੋ ਡਾਉਣ ਲੱਗ ਗਏ ਸੰਤ ਕਾ ਦੁੱਖੀ ਹੋ ਸਭ ਤਿਆਗ ਸੰਤ ਕਾ ਦੁੱਖੀ ਮਾਂਕਾਰੀ ਸੰਤ ਕਾ ਦੁੱਖੀ ਸਭ ਵਿਕਾਰੀ ਸੰਤ ਕਾ ਦੁੱਖੀ ਜਨਮ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨੇ ਡਾਵ ਨਾਨਕ ਸੰਤ ਭਗਤਾਂ ਲੈ ਮਿਲਾਇਆ ਸੰਤ ਕੇ ਦੁਖੀ ਅਦਬੂਜ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਉਦਿਆਨ ਪਰਮਾਏ ਸੰਤ ਕਾ ਦੁਖੀ ਉਜੜ ਪਾਏ ਸੰਤ ਕਾ ਦੁਖੀ ਅੰਤਰ ਤੇ ਤੋਥਾ ਜੋ ਸਾਸ ਮਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਜੜ ਕਿਸ਼ਨ ਆਇਆ ਆਪਣ ਬੀਜਾ ਪੇ ਖਾਏ ਸੰਤ ਕੇ ਦੁਖੀ ਗਵਣ ਰਾਖਣ ਹਾਰ ਨਾਨਕ ਸੰਤ ਭਗਤਾਂ ਲੈ ਵਿਹਾਰ ਸੰਤ ਕਾ ਦੁਖੀ ਉਂਬਲ ਲਾਏ ਜੋ ਜਲ ਵਿਹੁਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਿਰਾਜੈ ਜੋ ਪਾਉ ਕੀ ਦੁਨੀ ਤਰਾਪੈ ਸੰਤ ਕਾ ਦੁਖੀ ਚੁੜੇ ਕੇਲਾ ਜੋ ਬੁਆੜ ਤਿਲਖੀ ਤੁਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੇ ਸੰਤ ਕਾ ਦੁਖ ਸਮਝਿਆ ਕਹਿ ਤੇ ਕੀਰਤਨ ਕਹਿ ਤੁਰੀ ਫੈ ਨਾਨਕ ਜੋ ਤਿਸ ਭਾਵੈ ਸੋਏ ਥਿਆ ਸੰਤ ਕਾ ਦੁਖੀ ਵਿਗੜ ਹੋਏ ਜਾਏ ਸੰਤ ਕਾ ਦੁਖੀ ਕੋ ਦਰ ਕੇ ਮਿਲ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਸੰਤ ਕਾ ਦੁਖੀ ਨਾ ਮਰਨ ਜਵਾਏ ਸੰਤ ਕਾ ਦੁਖੀ ਪੂਜਨ ਆਸਾ ਸੰਤ ਦੁੱਖ ਚ ਨਿਰਾਸਾ ਸੰਤ ਕਾ ਦੁੱਖ ਨਾ ਤਿਸ਼ਟੇ ਕੋਏ ਜਾ ਸਭਾਵੇ ਤੈਸਾ ਕੋਈ ਹੋਏ ਪਇਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੱਟ ਦਿਸ ਕਿਉਂ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿ ਕਰੋ ਦਿਨ ਰਾਤ ਤਿਸੇ ਧਿਆਓ ਸਾਸ ਗਿਰਾ ਸਭ ਕੁਛ ਵਰਤੇ ਤਿਸਕਾ ਕੀ ਆ ਜੈਸਾ ਕਰੇ ਤੈਸਾ ਕੋ ਥੀ ਹੈ ਆਪਣਾ ਖੇਲ ਅਵਕਰਣ ਹਾਰ ਦੂਸਰ ਕੌਣ ਕਹਿਣ ਵਿਚਾਰ ਜਿਸਨੂੰ ਕਿਰਪਾ ਕਰੇ ਤੁਸੀਂ ਆਪਣ ਨਾਮ ਦੇ ਵਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆ ਨਭ ਸੁਰਜਣ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪੋ ਜਾਏ ਅਸ਼ਟਪਦੀ ਮਨ ਕੀ ਟੇਕ ਬਿਸ਼ਤੀ ਸਭ ਜਾਣਦੇ ਉਨਕੋ ਇੱਕ ਭਗਵਾਨ ਜਿਸ ਕੇ ਦੀਏ ਰਹੇ ਗਾਏ ਬੋਣ ਤਿਸਨਾ ਲਾਗੇ ਆਏ ਮਾਰੇ ਰੱਖੇ ਕੋਆ ਮਨ ਕੇ ਕਿਸਨਾਈ ਹਾ ਤਿਸਕਾ ਹੁਕਮ ਸੁਖ ਹੋਏ ਤਿਸਕਾ ਨਾਮ ਰੱਖਣ ਪਰੋਏ ਸਿਮਰ ਸਿਮਰ ਸਿਮਰ ਪ੍ਰਾਸ ਹੋਏ ਨਾਨਕ ਵਿਘਨ ਲਾਗੇ ਹੋਏ ਉਸਤ ਮਨ ਮੈਂ ਕਰਨ ਅਹੰਕਾਰ ਕਰਮਣ ਮੇਰੇ ਸਦਵਿਹਾਰ ਨਿਰਮਲ ਸੁਨ ਅੰਮ੍ਰਿਤ ਵਿਉ ਸਾਸ ਅਲਾ ਕਰੜਾ ਜੀ ਨੈਨੋ ਪੇਵ ਠਾਕੁਰ ਕਾਰਾਂ ਸਾਧਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੇ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਪੂਜਨ ਮੱਥਾ ਬਿੜ ਭਾਗੀ ਤੇ ਜਨ ਜਗਮਾਏ ਸਦਾ ਸਦਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਨ ਧਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਕੋਈ ਕੇ ਪਛਾਣੇ ਤੂਤ ਕੇ ਉਹ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣੇ ਗੁਰਪ੍ਰਸਾਦ ਆਪਣੇ ਆਪ ਸੂਝੇ ਦਿਸ ਕੀ ਜਾਣੋ ਤੁਸੀਂ ਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਹਰ ਜਨ ਰਹਿਤ ਅਣ ਦਿਨ ਕੀਰਤਨ ਕਰੋਖੇ ਆਣ ਕਿਸ਼ਤ ਮੈਂ ਸੋਏ ਨਿਰਵਾਣ ਕੋਵਰ ਦੀ ਜਾਣ ਕੀ ਆਸਾ ਤੀ ਘਟੀ ਜਮ ਕੀ ਫਾਸਾ ਪਾਰ ਹੂੰ ਇਸ ਮਨ ਭੋਗ ਨਾਨਕ ਤੁਸੀਂ ਨਾ ਲਾਗੇ ਦੋ ਜਿਸ ਕੁਆਰ ਮੰਚ ਤੇ ਆਸੋ ਸੰਸੋ ਲੈਣਾ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇ ਕੋ ਕਿਸ ਤੇ ਡਰੇ ਜੈਸਾ ਸਾਤਾ ਸਾਧਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਾ ਸੋਦਾ ਸੋਦਾ ਸੀ ਜੈ ਗੁਰ ਪ੍ਰਸਾਦਾ ਸਭ ਸਭ ਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇ ਸੋਲ ਨਾ ਕਿਸੇ ਜਨਮੇ ਨਾ ਕਿਸ ਮਰੇ ਆਪਣ ਚਲਦੇ ਆ ਵੀ ਕਰੇ ਆਮ ਜਾਮ ਦਿਸ਼ਟਾਂ ਦਿਸ਼ਟਿਆ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਜੁਗਤਰਾਜ ਥਾਪ ਥਾਪ ਅਵਨਾਸੀ ਨਾਈ ਕਿਸ ਖੰਡ ਧਾਰਨ ਧਾਰ ਬ੍ਰਹਮੰਡਲ ਭੇ ਪ੍ਰਕੁਰਤਾ ਵਿਆਪ ਜਪਾਏ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਖ ਸੁਭਾਵਨ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਣ ਆਪੇ ਮਿਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲਨ ਕੀ ਸੇਵਾ ਸੋਈ ਲਾ ਕਿਸ ਨੂੰ ਕਿਰਪਾ ਕਰੇ ਉੜਫਾਗੇ ਨਾਮ ਜਪਤ ਪਾਵ ਸਰਾਬ ਨਾਨਕ ਤਿਨ ਪ੍ਰੋ ਗੌਤਮ ਕਰ ਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਭ ਸੇ ਹਰ ਸੰਗ ਸਹਿ ਸਭਾਏ ਹੋਏ ਸੋਏ ਕਰਨ ਯਾਰ ਪਛਾਣੇ ਸੋਏ
प्राविका की जनमीठ लगाना जैसा सा तैसा दिष्टाना जिसते जैत समाय समाय सुखन दान उन्हों बनाया आप सुख आप दिन मान नानक प्राव जन एक हो जान सलोक है।

ਸਾਰੇ ਅਸ਼ਟਵਾਦੀ ਟੂਟੀ ਗੰਢਨ ਹਰ ਗੁਫਾਲ ਸਰਬ ਦੀਆਂ ਪੇ ਵਰਤਾਲ ਸਗਲ ਚਿੰਤਾ ਸੁਣ ਮਾਏ ਤਿਸ ਤੇ ਵਿਰਤਾ ਕੋਈ ਨਾ ਆਏ ਮਨ ਮੇਰੇ ਸਦਾਰ ਜਾਪ ਬਣਾਸੀ ਪ੍ਰਵਿਆ ਪੇ ਆਪ ਆਪਣ ਕੀ ਅਕਸ਼ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਨਾਏ ਤਰੇ ਕਿਸ ਕਾਮ ਗਤ ਨਾਨਕ ਦਾ ਪੇ ਕਰਨਾਮ ਰੂਪਵੰਤ ਹੋਏ ਨਾ ਹੀ ਮੋਏ ਪ੍ਰਭ ਕੀ ਜੋ ਸਲ ਕਰ ਸੋਏ ਧਨਵੰਤਾ ਕਿਆ ਕੋ ਕਰਵੇ ਸਭ ਕੀ ਦਿਸ ਕਰ ਦੀਆ ਦਰਵਿਆ ਸੂਰਾ ਜੇ ਕੋ ਗਾਏ ਪ੍ਰਭ ਕੀ ਗਲਾ ਬਿਨਾ ਕਹਿਤਾ ਹੋਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਤੁਮ ਤੋ ਗੁਰ ਕਾ ਸ਼ਬਦ ਬਣੇ ਸਮ ਜੋ ਪਾਖਾਨ ਆਪ ਚੜ੍ਹ ਤਰੇ ਪ੍ਰਾਣੀ ਗੁਰਸਨ ਲਖ ਤਿਸ ਤਰੇ ਜੋ ਅੰਧਕਾਰ ਦੀ ਭਗ ਪ੍ਰਕਾਸ਼ ਗੁਰਦਰਸ਼ਨ ਦੀ ਮਨੋ ਵਿਕਾਸ ਜੋ ਜਾ ਜੋ ਮਾਮ ਧਿਆਨ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋ ਪੁਲਟਾਵੇ ਤਿੰਨ ਸੰਤਨ ਕੀ ਬਾਚੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰੇ ਕਾਇ ਬਿਲਾਈ ਪ੍ਰੁਲਖੇ ਕਲ ਲਿਖਿਆ ਪਾਈ ਦੁਖ ਸੁਖ ਪ੍ਰਭ ਦੇਵ ਨਹਾਰੇ ਅਵਰ ਤਿਆਗ ਤੂੰ ਤਿਸੇ ਸਾਰ ਜੋ ਕੁਛ ਕਰੇ ਸੋਈ ਸੁਖਮਾਨ ਭੁੱਲਾ ਕਾਏ ਫਿਰੇ ਜਾਣ ਕੌਣ ਬਸਤਾਈ ਤੇਰਾ ਸੰਗ ਲਪਟ ਰਸ ਲੋਈ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਵਾਸੇ ਤੀਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਏ ਰਾਮ ਨਾਮ ਸੰਤਨ ਘਰ ਪਾਇਆ ਤਾਂ ਜੋ ਮਨ ਲੇ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਤ ਕੇ ਸੰਤਾ ਸੰਗ ਚਾੜਿਆ ਅਵਰ ਤੇ ਉਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਰਾ ਦਲ ਕਹਿ ਸੋਏ ਪਰ ਬਿੜਾ ਪਾਰੇ ਨਾਨਕ ਤਾ ਕੇ ਸਤ ਬਲਹਾਰੇ ਚਰਨ ਸਾਧ ਕੇ ਧੋਏ ਤੇ ਪਿਆਰ ਸਾਧ ਗੋਪਣਾ ਜੀਓ ਸਾਧ ਧੂਰ ਕਰੋ ਇਸਨਾਨ ਸਾਧ ਵਰਜਾਈ ਕੁਰਬਾਨ ਸਾਧ ਸਵੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਇਨ ਭਗੰਤੇ ਸਾਧੂ ਰੱਖੇ ਹਰ ਕੁਣ ਕੈ ਮਿਤਰਾ ਚੱਖ ਹੈ ਕੋੜ ਗਏ ਸੰਦਾ ਦਰਿਆ ਸਰਵ ਸੁਰ ਨਾਨਕ ਤੇ ਪਾਇਆ ਮੇਰੇ ਤੋਂ ਕੋ ਜੀਵਾ ਲੈਣ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਨ ਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰੁੜ ਕੇ ਕਾ ਲੈ ਨਾ ਪਾਏ ਸਭ ਕੀ ਤਿਰਖਾ ਕਰਨੇ ਜੋਗ ਤੇ ਬਿੰਦੂ ਸੁਰਹਨ ਹੋਗ ਜਬ ਜਨ ਸਦਾ ਸਦਾ ਦਿਨ ਰਾਣੀ ਸਭ ਤੋਂ ਨਿਰਮਲੇ ਕਰ ਕਰ ਕਿਰਪਾ ਜਿਸ ਗੁਣ ਨਾਮ ਦਿਆ ਨਾਨਕ ਸੋਜਨ ਨਿਰਮਲਤੀ ਹੈ ਜਾ ਕੇ ਮਨ ਗੁਰ ਕੀ ਪ੍ਰਤੀ ਤੀਸ ਜਿਨੇ ਆਵਿਆਰ ਪਹੁੰਚੇ ਭਾਉ ਭਾਉ ਸੁਣੀਏ ਤਾਂ ਲੋਏ ਜਾ ਕੇ ਦੇਖੋ ਸਤਿਕਰਣੀ ਸੱਚਾ ਕੀ ਰਿਹਾ ਸੱਚ ਹਿਰਦੇ ਸਤ ਮੁਖੈ ਸੱਚੀ ਦਿਰ ਸੱਚਾ ਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਪਰਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਚ ਤ੍ਰੈ ਗੁੰਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸਨ ਸਵਦੇ ਆਪਣਾ ਸੀ ਬ੍ਰਹਮਨ ਮੇਰਾ ਅਖਮਾਨ ਕੀ ਤੂੰ ਪ੍ਰੀ ਤਿਆਗ ਤਿਸੇ ਪਰੇ ਨੇ ਕਿਸ ਕੋਏ ਸਰ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਈ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਣ ਸਾਤਰੇ ਕੀ ਚਰਨੀ ਪਾਉ ਨਾਨਕ ਮਨੇ ਅਨਲਾਉ ਮਨਸਾ ਪੂਰਨ ਸਰਨਾ ਜੋਗ ਜੋ ਕਰਵਾਇਆ ਸੋਈ ਹੋ ਹਰਨ ਪਰਮ ਜਗ ਨੇਤਰ ਹੋਰ ਤਿਸ ਕਾ ਮੰਤਰ ਜਾਣੇ ਹੋਰ ਧਰੂ ਮਗਲ ਸਾ ਜਾ ਕੇ ਸਰਬ ਦੋਗ ਨੀ ਕਰ ਥਾਕੇ ਰਾਜ ਮੈਂ ਰਾਜਯੋਗ ਮੈਂ ਜੋ ਗੀਤਾ ਮੈਂ ਦਵਿਸਰ ਕਿਸ ਮੈਂ ਭੋਗੀ ਧਿਆਏ ਤੇ ਭਗਤੇ ਸੁਖਵਾਏ ਨਾਨਕ ਤਿਸ ਪ੍ਰੋ ਕਾ ਕਿ ਨਿਯੰਤਰਣ ਪਾਏ ਜਾ ਕੀ ਲੀਲਾ ਕੀਮਤ ਨਾਇਆ ਸਗਲ ਦੇ ਵਿਹਾਰੇ ਉਗਾਏ ਪਿਤਾ ਕਿ ਜਨ ਕੋਈ ਜਾਣੇ ਪੋ ਸਗਲ ਪਰੋਏ ਆਪਣੇ ਸੂਤ ਸਮਤ ਗਿਆ।

ਸਹਿਕਾਰ ਨਾਲ ਚਲਤ ਕਰੇ ਕਿਨਮਾਏ ਪੂਰ ਪੂਰਨ ਸਭ ਠਾਏ ਨਾਨਾ ਵਿਦ ਕਰ ਬਣ ਬਣਾਏ ਆਪਣੀ ਕੀਮਤੀਆਂ ਪੇਵਾਏ ਸਭ ਘੱਟ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨ ਕਰਨਾਵ ਨਾਮ ਕੁਤਾਰੇ ਸਗਲੇ ਜੰਤ ਨਾਮ ਕੁਤਾਰੇ ਖੰਡ ਬ੍ਰਹਮੰਡ ਨਾਮ ਕੁਤਾਰੇ ਸਿਮਰਤ ਵੇਦ ਪੁਰਾਣ ਨਾਮ ਕੁਤਾਰੇ ਸੁਨਮ ਕੇ ਅੰਤਿਆਨ ਨਾਮ ਕੁਤਾਰੇ ਹਸਪਤਾਲ ਨਾਮ ਕੁਤਾਰੇ ਸਗਲੇ ਕਾਰ ਨਾਮ ਕੁਤਾਰੇ ਪ੍ਰੀਆਂ ਸਭ ਭਾਵਨ ਨਾਮ ਕਿਸੰਗ ਉਤਰੇ ਸੰਸਾਰ ਬਣੇ ਕਰ ਕਿਰਵਸ਼ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨਕ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਏ ਪੁਰਖ ਸਤ ਕੇਵਲ ਪ੍ਰਧਾਨ ਏ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਜ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤਕਰਣੀ ਨਿਰਮਲ ਨਿਰਮਲ ਸਭ ਜਾਇ ਤਿਸ ਸਦਾ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰਤੇ ਪਾਏ ਸਤ ਪਸੰਦ ਸਤਿ ਸਤ ਤੇ ਜੰਜਾ ਕਿਰਤੇ ਪ੍ਰਵੇ ਸਤ ਨਿਰਤ ਪੁੱਜੇ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆਂ ਸਭ ਸਤ ਆਪੇ ਜਾਣੇ ਆਪਣੇ ਮਿਤ ਗਾਤ ਹੈ ਜਿਸ ਕੇ ਸਿਰ ਸੁਕਰਣ ਹਾਰ ਹੈ ਉਹਨਾਂ ਬੂਝ ਕਰਤ ਵਿਚਾਰ ਕਰਤੇ ਕਿ ਮਿਤ ਨ ਜਾਣੇ ਕੀ ਹੈ ਨਾਨਕ ਜੋ ਤਿਸ ਪਾਵੇ ਸੋ ਵਰਤੀ ਆ ਬਿਸਮਣ ਬਿਸਮ ਭਾਈ ਬਿਸਮਾਦ ਜਿਨ ਪੂਜਾ ਤੇ ਸਾਹ ਸਵਾਸ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਵਿਜਨ ਪਦਾਰਥ ਲੈ ਓਏ ਦਾਤੇ ਦੁ ਕਾਟਨ ਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਸੇ ਸੋੜ ਬਾਕੀ ਜਨ ਕੇ ਸੰਗੇ ਲਿਵੇ ਅਗਲੇ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਵੈ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇ ਉਤਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਉਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਣਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਿਨ ਮਾਨਿਆ ਕਰਨ ਕਰਾਉ ਤਿਨ ਮੂਲ ਪਛਾਣੇ ਜਾ ਕਰ ਦੇ ਵਿਸ਼ਵਾਸ ਪ੍ਰਭ ਤਤ ਗਿਆਨ ਤਿਸ ਮਨ ਪਕੜਾਏ ਭੈ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਵਿਜਾ ਤੇ ਸਮਾਜ ਸਮਾਨਾ ਵਸਤ ਮਾਜ ਲੈ ਵਸਤ ਗਡਾਏ ਤਾਂ ਕੋ ਭਿੰਨਾ ਕਹਿ ਨਾ ਜਾਏ ਬੁਜੇ ਬੁਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰਾ ਪਾਲਣ ਹਾਰਾ ਸੇਵਕੀ ਰਾਖੇ ਨਿਰੰਕਾਰ ਸੋ ਸੇਵਕ ਦੁਜਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਦਾ ਪਰ ਆਖੇ ਆਪਣੇ ਦਾਸ ਕੋ ਦੇਵ ਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕੀ ਆਪਦ ਰਾਖੇ ਤਾਂ ਕੀ ਕਦਮਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋਣ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਆ ਨਾਨਕ ਸੋ ਸੇਵਕ ਦਾ ਜਿਸ ਪਗਟਾ ਨੇਕੀ ਕੀਰੀ ਮੈਂ ਕਲ ਰਾਖੇ ਭਸਮ ਕਰੈ ਲਸਕਰ ਕੋ ਲਾਖੇ ਜਿਸ ਕਾ ਸਾਸ ਨਾ ਕੱਟਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰਤਬ ਭਾਤ ਤਿਸਕੇ ਕਰਤਬ ਮਿਰਥੇ ਜਾਤ ਮਾਰਨ ਰਾਖੇ ਔਰਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕੁਰ ਵਲਖ ਵਿੜਾਣ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮੰਤ ਅੰਦਰ ਪੀਐ ਨਾਮ ਰਤਨ ਜਿਨ ਗੁਰੂ ਕੋ ਪਾਇਆ ਤਿਸਕੇ ਸ਼ਬਦ ਨੇ ਦ੍ਰਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਉਤਾਨੇ ਮਨ ਤਨ ਨਾਮੇ ਨਾਮ ਸੁਮਾਨੇ ਉਠਤ ਬੈਠੇ ਸੋਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਾਜੇ ਬਾ ਦਿਨ ਰਾਤ ਪ੍ਰਭੁ ਨੇ ਜਨ ਕੀ ਨੀਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭੁ ਨੇ ਸੋ ਰਹਿ ਸਮਾਏ ਜੋ ਹੋ ਆਵ ਸੋ ਜਾਣੇ ਪ੍ਰਭੇ ਆਪਣੇ ਕਾ ਹੁਕਮ ਛਾਨੇ ਤਿਸ ਕੀ ਮੈਂ ਕੌਣ ਬਖਾਨੋ ਤਿਸ ਕਾ ਗੁਣ ਕਾ ਇੱਕ ਨ ਜਾਣ ਆਠ ਪੈਰ ਪਰਬ ਸਹਿਜੂਰੇ ਕਉ ਨਾਨਕ ਸੇਨ ਪੂਰੈ ਮਨ ਮੇਰੇ ਤਿਨ ਕੀ ਓੜੇ ਤਨ ਮਨ ਧਨ ਆਪਣਾ ਤਿਨ ਜਾਂਦੇ ਦਿਨ ਜਨ ਪ੍ਰਭੂ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਤਿਸ ਕੇ ਸ਼ਰਨ ਸਰਬ ਸੁਖ ਪਾਵੈ ਤਿਸ ਕੇ ਦਰਸਾ ਪਾਵ ਮਿਟਾਵੈ ਪ੍ਰਸੈਣ ਸਗਲੀ ਸਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਫੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਦਰ ਨਾਨਕ ਹਰ ਗੁਣ ਗਾਉ ਅਸ਼ਪਦ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਾਧਿਆਲ ਸਿੱਖੀ ਗੁਰਦੁਰ ਮਤ ਮਲੇ ਰਹੇ ਗੁਰਬਚਨੀ ਹਰ ਨਾਮ ਸਰੇ ਸਤਿਗੁਰ ਸਿੱਖੇ ਬੰਧਨ ਕੱਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸੁਖ ਭਾਗੀ ਹੇ ਸਤਿਗੁਰ ਸਿਖਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਹੈ ਗੁਰ ਕੀ ਅੱਗੇ ਮਨ ਮੈਸਾ ਹੈ ਆਪਸ ਕੋ ਸਮਝਾਵੇ ਹਰ ਹਰ ਨਾਮ ਦੇ ਸਤਿਆ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰ ਤੋ ਇੰਨੇ ਕਾਮੀ ਤਿਸ ਕੋ ਉਤਪਰਾਪ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕਾ ਜਾਣੇ ਸੋ ਸਤਿਗੁਰੂ ਜੀ ਹਰਿਦੇ ਹਰਨਾਵਣ ਕੁਬਾਰ ਗੁਰ ਕੋ ਬਲ ਜਾਮ
ਸਰਵਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਪਰਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਰਮ ਵੇਖੇ ਆਪਣੇ ਕਿਸ ਪਰਮ ਸਾਹਿਬ ਸਿਆਣਪ ਲੈਣ ਜਾਈ ਨਾਨਕ ਐਸਾ ਗੁਰੂ ਅੜਫਾਗੀ ਪਾਈ ਹੈ ਸਫਲ ਦਰਸ਼ਨ ਪਿਖਤ ਪੁਨੀਤ ਪਰਸਤ ਚਰਨ ਕਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੈ ਪਾਰ ਮੁਕੀ ਦਰਗੇ ਗਵੈ ਸੁਨ ਘਰ ਬਚਨ ਕਰਨੇ ਅਖਾਨੇ ਮਨ ਸੰਤੋਖ ਆਤਮ ਬਤਿਆਨ ਪੂਰਾ ਗੁਰ ਅਖਿਓ ਜਾ ਕਾ ਮੰਤ੍ਰਿਮ ਜਿਸ ਵੇਖਿਓ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਏ ਨਾਮ ਜਿਸ ਪਾਵ ਤਿਲੇ ਮਿਲਾਏ ਜਿਹ ਬਾਏ ਕੁਸਤਾ ਤਨੇਕ ਸਤਿਪੁਰਖ ਪੂਰਨ ਭਵੇ ਕਾਹੂ ਬੋਲ ਨ ਪੁੱਜ ਪੁਰਾਣੀ ਕੁਮ ਕੁਚਰ ਪੁਰਣ ਬਾਣੀ ਨਿਰਾਹਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਏ ਨੂੰ ਭਗਤ ਮੁੰਦ ਨਿਤ ਕਰੈ ਚਰਨ ਕਰਮ ਹਿਰਦੈ ਸਿਮਰੈ ਸਤਿਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰ ਸੁਭਾਵੇ ਜਿਹਨੂੰ ਕੋਈ ਅੰਮ੍ਰਿਤ ਵੀ ਅੰਮ੍ਰਿਤ ਸੋਏ ਨੂੰ ਸੁਰਖਾਨਾ ਇੱਕ ਦੇਵ ਨਾ ਜਾ ਕੇ ਮਨ ਭਗਟੇ ਗੁਣਦਾਸ ਆਠ ਪੈਰ ਹਰ ਕਰਨਾ ਲਏ ਸੱਚ ਉਦੇਸ਼ ਸੇਵ ਕੋ ਦੇ ਮੂੰਹ ਮਾਇਆ ਕੇ ਸੰਗਣਾ ਲਏ ਮਨ ਮੈਂ ਰੱਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਵਾਸੇ ਨਾਨਕ ਭਰਮੋ ਦੁਖਤਾ ਤੇ ਨਾਸੇ ਤਪਤ ਮਾਇ ਠੰਡ ਵਰਤਾ ਪਿਆ ਦੁੱਖ ਨਾਠੇ ਵਾਏ ਜਨਮ ਮਰਨ ਕੇ ਮਿਟਾਉਂਦੇ ਸਹਿ ਸਾਧੂ ਕੇ ਪੂਰਨ ਉਪਦੇਸ਼ ਭਾਉ ਚੁੱਕਾ ਨਿਰਭਉ ਵਸੈ ਸਗਲ ਵਿਆਧ ਮਨ ਦੇਖੈ ਨਸੈ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਏ ਚੁੱਕੇ ਭ੍ਰਮ ਗਨ ਸੁਣ ਨਾਨਕ ਹਰ ਹਰ ਜਸ ਸਰੁਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਏ ਆਪਣੇ ਜਰ ਬਰਾ ਬਣਾਏ ਆਪਣੀ ਕੀਮਤ ਆਪੇ ਵਾਹਿ ਹਰ ਬਿੰਦੂ ਜਾਣਾ ਆਈ ਕੋਇ ਸਰਮ ਰੰਤੇ ਕੋ ਸੋਇਓ ਧੋ ਪੋਤ ਪੋਤ ਰਹਿ ਗੁਰੂ ਰੰਗ ਭੈ ਪ੍ਰਗਾਸ ਸਾਧਕੇ ਸੰਗਰਾਚ ਰਚਨਾ ਆਪਣੀ ਗਲ ਧਾਰੀ ਅਨਕਵਾਰ ਨਾਨਕ ਬੁਲਹਾਰੀ ਸਲੋਕ ਸਾਧਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਮਨਾ ਨਾਨਕੇ ਧਨ ਸਾਰਸਪਤੀ ਸੰਤ ਜੀ ਨਾ ਬਿਲਕੁਲ ਵਿਚਾਰ ਏਕ ਸਿਮਰਨਾਮ ਧਾਰੋ ਪਾਉ ਸਮੀਰ ਵਿਸਾਰੋ ਚਰਨ ਕੋ ਮੈਂ ਉਦਾਰਤ ਮੈਂ ਉਤਾਰੋ ਕਰਨ ਕਰਨ ਸੁਭਰਾ ਸਮਾਧ ਦ੍ਰਿੜ ਕਰ ਗਹੁ ਨਾਮ ਅਰਵਥ ਇਹ ਧਨ ਸੰਜੋ ਭਗਵੰਤ ਸੰਜਨਾ ਕਰ ਨਿਰਮਲ ਮੰਤ ਕਾਸਰਾ ਕੁਮਨ ਮਾਇ ਸਰਵ ਰਹਿਣ ਮਾਨ ਗੁੜ ਜਾਏ ਜਿਸ ਧਨ ਕੋ ਚਾਰ ਗੁਣ ਉੜਤਾਵੈ ਸੋ ਧਨ ਹਰ ਸੇ ਵਾਤੇ ਪਾਵੈ ਜਿਸ ਸੁਖ ਗੁਣਤ ਬਚਮੀ ਸੋ ਸੁਖ ਸਾਧੂ ਸੰਕਰੇ ਜਿਸ ਸੁਭਾ ਕੋ ਘਰੇ ਪਲੀ ਕਰਨੀ ਸਾ ਸੋ ਬਜਾਰ ਕੀ ਛਾਣੀ ਅਨਕੋ ਭਾਵੀ ਰੋਗ ਨਾ ਜਾਏ ਰੋਗ ਗੁਡਿਆ ਰੋ ਖਦਲਾਏ ਸਰਨ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਮ ਦੁਰਗੀ ਪ੍ਰਵਾਨ ਮਨ ਪ੍ਰਬੋਧ ਦੋ ਹਲਕੇ ਨਾਏ ਦਾ ਦਿਸ ਧਾਵਤੇ ਆਵੇ ਠਾਏ ਤਾਂ ਕੋ ਵਿਘਨ ਲਾ ਕੇ ਕੋਏ ਜਾ ਕਰਦੇ ਵਸੇ ਹਰ ਸੋਏ ਕਲ ਤਾ ਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਭਾਵ ਭੋਗਣ ਸੇ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾ ਤਿਤ ਕਰ ਜਾਏ ਵਸੇ ਵਿਨਾਸੀ ਕਹੋ ਨਾਨਕ ਘੱਟ ਜਨ ਫਸ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਵਾ ਗੁਣ ਮਟੇ ਪ੍ਰਭ ਸੇ ਵਾਪ ਤਿਆਕਸ਼ਣ ਗੁਰਦੇਵ ਯੋਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਧਾਰਨ ਭਾਵਨਾ ਝੂਟਣ ਹਾਰੇ ਸਿਮਰਤ ਸਾਸਵ ਵਿਚਾਰੇ ਹਰ ਕੀ ਭਗਤ ਪ੍ਰਭ ਮਨ ਲਾਏ ਮਨ ਬੰਸ਼ਿਤ ਨਾਨਕ ਫੁੱਲ ਪਾਏ ਸੰਗਣਾ ਚਾਲ ਸਤਰੀ ਧਨਾ ਤੂੰ ਕਿਆ ਲਪਟਾਵੇ ਮੂਰਖ ਮਾਣਾ ਸੁੱਤ ਮੀਤ ਕੁਟੁੰਬਰ ਬੰਤਾਏ ਤੇ ਕੁੰਭ ਕੁੰਭ ਸੁਨਾਥਾ ਰਾਜ ਰੰਗਮਾਇ ਵਿਸਥਾਰ ਇੰਤੇ ਕਹੋ ਕੌਣ ਛੁਟਕਾਰਾ ਸਸਤੇ ਰੱਥ ਸਵਾਰੀ ਝੂਠਾ ਡਮ ਝੂਠ ਬਸਾਰ ਜਿਣਦੀ ਹੈ ਤਿਸ ਬੁਜਨਾ ਵਿਗਾਨਾ ਨਾ ਮਿਸਾਰ ਨਾਨਕ ਵਸਦਾ ਨਾ ਗੁਰ ਕੀ ਮਤੂ ਲੇ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਬਾਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਲਿਖ ਜਾਏ ਆਪ ਜਪੋ ਪ੍ਰਣਾਮ ਜਪਾਓ ਸੁਮੰਤ ਕਹਿ ਦਰਗਤ ਪਾਵ ਸਾਰ ਪੁਰਸਾਰ ਕੁਣਾਵ ਸਹਿ ਸੁਭਾ ਨਾਨ ਗੁਣ ਗਾਓ ਗੁਣ ਗਾਓ ਤਰ ਉਤਰ ਸਮੈਲ ਬਿਨ ਜਾਏ ਹਮੇ ਫੈਲ ਹੋ ਚੰਦਰ ਸਹਿ ਸੁਖਨਾਲ ਸਾਸ ਕਰਾ ਸਰਨਾਮ ਸਮਾਦ ਛਾੜ ਸਿਆਣ ਸਗਲੀ ਮਨ ਸਾਸੰ ਭਾਵੇਂ ਸਹਿ ਧਾਣਾ ਹਰ ਪੁੰਜੀ ਸਿੰਜ ਕਰੋ ਵਿਆਰੀਆਂ ਸੁਖ ਦਰਗਾ ਜੈਕਾਰ ਸਰਵ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਗਲੇ ਕੇ ਕੋ ਜਾਪੇ ਕੋ ਸਾਲਾ ਇੱਕ ਮੇਰੇ ਘੁੰਮਣ ਆਇਆ ਕੁਛ ਕੇ ਗੁਣ ਗਾ ਆਨੰਦ ਮਨ ਧਨ ਜਾਪੇ ਭਗਵਾਨ ਏਕੋ ਏਕ ਏਕ ਹਰਿਆ ਪੂਰਨ ਪੂਰ ਪ੍ਰਭਾਨ ਵਿਸਤਾਰ ਇੱਕ ਤੇ ਪਏ ਕਰਾਤ ਪ੍ਰਾਸਦ ਗਏ ਮਨ ਤਨ ਅੰਤਰ ਏਕ ਪੁਰ ਰਾਤ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸ਼ਵਰੀ ਜਾਚਕ ਜਨ ਜਾਚੇ ਪ੍ਰਭ ਦਾਨ ਕਰਕੇ ਪਾ ਦੇ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਪਰਮੇਸ਼ਰ ਦਾ ਪੂਰ ਸਦਾ ਸਾਹਿਬ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮ ਦਿਆ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੋਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਮਾਨ ਸੁਖ ਹੋਏ ਅਸ ਪਾ ਵਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਪਦਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਗਰ ਪਰੇ ਪ੍ਰੇਮ ਰਸ ਰੰਗ ਉਪਜੇ ਜਾਓ ਸਾਧ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਦਿਆ ਕੇ ਅਰਦਾਸ ਜੀਉ ਪਿੰਡ ਸਭ ਤੇਰਾ ਪਹੁਨਾ ਸਵਾਸਾਂ ਨਾਲ ਨਿਭਾਈਏ ਕਮਾਈ ਦਾ ਬੋਲੋ ਜੀ।

Tere. Khalsa. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕੋਹਟਲ ਗੁਰੂ ਸੇਵੇ ਹੈ ਅਹਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ

ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੇ

ਸੋਹਿਆ ਸਭਨਾ

ਗੁਰ ਪਰਮ ਪੁਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ, ਹਰ ਜਿਉ ਮਨ ਵਸਾਏ। ਸੱਚੀ ਬਾਣੀ ਸਿਉ ਚਿਤ ਲਾਗੇ, ਆਵਣ ਜਾਣ ਰਹਾਏ, ਪੰਡਿਤ ਪੜ ਪੜ ਵਾਦ ਵਖਾਣੇ, ਬਿਨ ਗੁਰ ਪਰਮ ਪੁਲਾਏ। ਲੱਖ 84 ਫੇਰ ਪਿਆ ਬਿਨ ਸ਼ਬਦ ਮੁਕਤ ਨਾ ਪਾਏ, ਨਾ ਪਾਏ ਜਾਂ ਨਾ ਉਚੇਤੇ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਸਤਸੰਗਤ ਮਹਿ ਹਰ ਨਾਮ ਹਰ ਉਪਜੇ, ਜਾਂ ਸਤਿਗੁਰ ਮਿਲੇ ਸੁਪਾਏ। ਮਨ ਤਨ ਅਰਪੀ ਆਪ ਗਵਾਈ, ਚੱਲੇ ਸਤਿਗੁਰ ਪਾਏ। ਸਦ ਬਲਿਹਾਰੀ ਗੁਰ ਆਪਣੇ ਵਿਟੋ, ਜੇ ਹਰ ਸੇਤੀ ਚਿਤ ਲਾਏ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ। ਪ੍ਰਭ ਨਿਕਟ ਵਸੇ ਸਭਨਾ ਕਟ ਅੰਤਰ, ਗੁਰਮੁਖ ਵਿਰਲੇ ਜਾਤਾ। ਨਾਨਕ ਨਾਮ ਮਿਲੇ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਿਤ ਜੋਤ ਕੀ ਥੱਕੇ, ਪੇਖੀ ਪਰਮ ਪੁਲਾਏ। ਗੁਰ ਪੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਪਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦੇ ਹੀ ਤੇ ਸਹਿਜ ਉਪਜੈ। ਹਰ ਪਾਇਆ ਸੱਚ ਸੋਈ ਰਹਾਉ, ਸਹਿਜੇ ਗਾਵਿਆ ਥਾਇ ਪਵੈ ਬਿਨ ਸਹਿਜੇ ਕਥਨੀ ਬਾਦ। ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਗ। ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਦ। ਸਹਿਜ ਸਲਾਹੀ ਸਦਾ ਸਦਾ, ਸਹਿਜ ਸਮਾਧ ਲਗਾਏ। ਸਹਿਜੇ ਹੀ ਗੁਣ ਉਚਰੇ, ਭਗਤ ਕਰੇ ਲਿਵਲਾਏ। ਸ਼ਬਦੇ ਹੀ ਹਰ ਮਨ ਵਸੇ, ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਿਡਾਰਿਆ, ਸੱਚ ਸਰਣਾਈ ਪਾਏ। ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਕਰਮ ਕਮਾਏ। ਸੇਵਡ ਭਾਗੀ

ਤਨ ਆਵੇ ਚਿਤ ਤਿਸ ਅਹਿਨਿਸ ਭੋਗੈ ਭੋਗ ਸਭ ਕਿਛ ਕੀ ਤੁਨ ਆਪਣਾ ਜੀ ਨਾ ਸੰਕ ਤਰਿਆ ਚਿਤ ਨ ਆਯੋ ਪਾਰ ਬ੍ਰਹਮ ਜਮ ਕੰਕਰ।

ਵਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨ ਪਾਇਆ ਸੁਰ ਮਚ ਸੁਰਗ ਮਛ ਪਿਆਲ ਜਿਉ ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਮ ਨੋ ਰਹਾਓ ਤੁਧ ਸੰਸਾਰ ਉਪਾਇਆ ਸਿਰੇ ਸਿਰ ਤੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਟਾਲ ਜਿਉ ਪ੍ਰਗਟ ਪਹਾਰ ਜਾਪਦਾ ਸਭ ਨਾਵੈ ਨੂੰ ਪ੍ਰਤਾਪਦਾ ਸਤਿਗੁਰ

ਮੁੰਜਨ ਖੋਜਦੇ ਸੋ ਸਤਿਗੁਰ ਦੀਆ ਬੁਝਾਏ ਜਿਉ ਸਤਸੰਗਤ ਕੈਸੇ ਕੈਸੀ ਜਾਣੀਐ ਜਿਥੇ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਉ ਸਤਿਗੁਰ ਦੀਆ ਬੁਝਾਏ ਜਿਉ ਇਹ

ਛੜਿਆ ਫਲ ਪਾਇਆ ਸ਼ਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜਿਉ ਤੁਦ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਪਾਵੈ ਤਿਸੇ ਬੁਝਾਏ ਜਿਉ ਗੁਰ ਪ੍ਰਸਾਦੀ ਪਾਇਆ ਤਿਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜਿਉ ਗੋਪੀ ਨੈ ਗੋਆਲੀ ਗੁਆਈ ਗੋਪੀ ਨੈ ਗੋਆਲੀਆ ਤੁਦ ਆਪੇ ਗੋਏ ਉਠਾ ਲਿਆ ਹੁਕਮੀ ਪਾਂਡੇ ਸਾਜਿਆ ਤੂੰ ਆਪੇ ਪਨ ਸਵਾਰ ਜਿਉ ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨੀ ਦੂਜਾ ਪਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆ ਓਏ ਚੱਲੇ ਜਨਮ ਸਵਾਰ ਜਿਉ ਤੇਰਿਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦਿਹੇ ਵਡਿਆਈਆਂ ਅਣਮੰਗਿਆ ਦਾਨ ਦੇਵਣਾ ਕਹੁ ਨਾਨਕ ਸੱਚ ਸੰਭਾਲ ਜਿਉ ਸ੍ਰੀ ਰਾਗ